ਤੇ ਫਿਰ ਜਦੋਂ ਜਸ ਹੋਵੇ ਤਾਂ ਬੜੇ ਵਰਦਾਨ ਦਿੰਦੇ ਹਾਂ, ਤੇ ਕੋਈ ਅਪਜਸ ਕਰ ਦੇਵੇ ਉਸ ਨੂੰ ਸਰਾਪ ਦਿੰਦੇ ਹਾਂ। ਇਸ ਲਈ ਜਿੱਥੇ ਵਰ ਸਰਾਪ ਹੈ ਉੱਥੇ ਨਿਰੀ ਕਲਪਨਾ ਹੈ, ਸਾਡਾ ਮਨ ਕਲਪਦਾ ਰਹਿੰਦਾ। ਸਾਨੂੰ ਸੱਚ ਦਾ ਰਾਹ ਦਰਸਾਓ। ਤੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਉਹਨਾਂ ਨੇ ਬੇਨਤੀ ਕੀਤੀ ਨਾ, ਭਾਈ ਸਾਹਿਬ ਗੁਰਦਾਸ ਜੀ

ਜਿਹਦੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਗਏ ਸਨ ਅਚਲ ਬਟਾਲੇ, ਇਹ ਸਾਰੇ ਦੇ ਸਾਰੇ ਸਿੱਧ ਜਦੋਂ ਬਾਬਾ ਜੀ ਦੇ ਚਰਨਾਂ ਤੇ ਆ ਕੇ ਡਿੱਗ ਪਏ ਤਾਂ ਭਾਈ ਸਾਹਿਬ ਕਹਿੰਦੇ ਹਨ

ਦੇ ਮਹਾਨ ਆਗਮਨ ਨੇੜੇ ਆ ਰਿਹਾ ਹੈ। ਇਹ ਦਿਨ, ਇਹ ਰਾਤਾਂ, ਇਹ ਬਖਸ਼ਿਸ਼ਾਂ ਦੇ ਸਮੇਂ ਹਨ। ਇਸ ਨੂੰ ਜਪ ਜਪ ਕੇ ਅਸੀਂ ਸਫਲ ਕਰਨਾ। ਹੋ ਸਕਦਾ ਇਹਨਾਂ ਦਿਨਾਂ ਦਾ ਅੰਮ੍ਰਿਤ ਵੇਲੇ ਜਾਗਿਆ ਹੋਇਆ ਗੁਰੂ ਨਾਨਕ ਸਾਨੂੰ ਸਦਾ ਲਈ ਅੰਮ੍ਰਿਤ ਵੇਲਾ ਦੇ ਦੇਵੇ। ਜੋ ਸਿੱਧਕ ਸ਼ਰਧਾ ਪਿਆਰ ਦੇ ਨਾਲ ਭਾਈ ਕੀਰਤਨ ਵਿੱਚ ਜੁੜਦਾ, ਕੀਰਤਨ ਦੀ ਸਮਾਧੀ ਲਾਉਂਦਾ, ਇਹ ਜਪਾ ਸਿਰ ਜਪ ਹੈ, ਤਪਾ ਸਿਰ ਤਪ ਹੈ। ਕਿਤਨਾ ਵੀ ਕਠੋਰ ਹਿਰਦਾ ਹੋਵੇ, ਅੱਜ ਇਸ ਤਰ੍ਹਾਂ ਸਿੱਧਾਂ ਨੇ ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਗੁਰੂ ਨਾਨਕ ਜਿਸ ਨੇ ਇੱਕ ਵੇਰਾ ਵੀ ਤੈਨੂੰ ਧੰਨ ਕਿਹਾ ਨਾ, ਉਹ ਜਨਮ ਮਰਨ ਤੋਂ ਰਹਿਤ ਹੋ ਗਿਆ। ਇਸ ਲਈ ਜਗਤ ਦੇ ਗੁਰੂ ਹਨ ਕੌਣ? ਪਿਆਰ

ਕਿਉਂਕਿ ਮੈਨੂੰ ਛਾ ਜਨਮ ਮਿਲਿਆ ਤੈਨੂੰ ਵਾਅਦਾ ਕਰਕੇ ਆਏ ਸਾਂ ਕਿ ਹੇ ਨਿਰੰਕਾਰ ਇਸ ਕੁੰਭੀ ਨਰਕ ਵਿੱਚੋਂ ਸਾਨੂੰ ਕੱਢ ਲੈ ਜਮ ਜਮ ਮਰੈ ਮਰੈ ਫਿਰ ਜੰਮੇ ਬਹੁਤ ਸਜਾਏ ਪਈ ਹੈ ਦੇਸ਼ ਲੰਮੇ ਇੱਕ ਵਾਰਾਂ ਸਾਨੂੰ ਮਨੁੱਛਾ ਜਨਮ ਬਖਸ਼ ਦੇ ਅਸੀਂ ਤੇਰਾ ਨਾਮ ਜਪਾਂਗੇ ਤੇਰੀ ਬੰਦਗੀ ਕਰਾਂਗੇ ਤੇਰੇ ਸਿਮਰਨ ਵਿੱਚ ਸਵਾਸ ਸਫਲ ਕਰਾਂਗੇ ਜਿਵੇਂ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ ਹਵਾਏ ਬੰਦਗੀ ਆਵਰਦ ਦਰ ਵਜੂਦ ਮਰਾ ਵਗਰਨ ਹੈ ਜ਼ੌਕੇ ਚੁਨੀ ਆਮਦਨ ਨਬੂਦ ਮਰਾ ਕਿ ਹੇ ਨਿਰੰਕਾਰ ਤੇਰੇ ਭਜਨ ਦੀ ਤੇਰੇ ਸਿਮਰਨ ਦੀ ਸਿੱਕੀ ਸਾਨੂੰ ਸਰੀਰ ਵਿੱਚ ਲਿਆਈ ਹੈ ਜੇ ਇੱਥੇ ਆ ਕੇ ਅਸੀਂ ਸਿਮਰਨ ਨਾ ਕੀਤਾ ਤੇਰੀ ਬੰਦਗੀ ਨਾ ਕੀਤੀ ਤਾਂ ਫਿਰ ਆਉਣ ਦਾ ਮਨੋਰਥ ਕੀ

ਭਾਈ ਸਾਹਿਬ ਨੰਦ ਲਾਲ ਜੀ ਤੇ ਕਲਗੀਧਰ ਪਾਤਸ਼ਾਹ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਕਹਿਣ ਲੱਗੇ, ਨੰਦ ਲਾਲ ਤੂੰ ਕਦੇ ਕੁਝ ਨਹੀਂ ਮੰਗਿਆ ਤੇ ਸਾਡਾ ਜੀ ਕਰਦਾ ਕੁਝ ਮੰਗ। ਕੁਝ ਤਾਂ ਮੰਗ। ਭਾਈ ਸਾਹਿਬ ਕਹਿੰਦੇ ਨੇ ਜਿਹਦਾ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੋਵੇ, ਕੋਟ ਬ੍ਰਹਿਮੰਡਾਂ ਦਾ ਮਾਲਕ ਹੋਵੇ, ਉਸ ਬੱਚੇ ਨੂੰ ਮੰਗਣ ਦੀ ਕੀ ਲੋੜ ਹੈ। ਨੌ ਨਿਧ ਨਾਮ ਨਿਧਾਨ ਗ੍ਰਹਿ ਤੇਰੇ, ਮਨ ਬਾਸ਼ੇ ਸੋ ਲੈਸ਼। ਨੰਦ ਲਾਲ ਕੁਝ ਤਾਂ ਮੰਗ। ਤਾਂ ਭਾਈ ਸਾਹਿਬ ਦੇ ਨੈਣ ਕਟੋਰੇ ਭਰ ਆਏ ਤੇ ਫਿਰ ਆਪਨੇ ਕੋਈ ਦੁਨਿਆਵੀ ਪਦਾਰਥ ਨਹੀਂ ਮੰਗਿਆ। ਆਖਿਆ ਦੀਦਿਆਂ ਨੂੰ ਦੇ ਰਸ ਦੀਦਾਰ ਦਾ, ਇਹਨਾਂ ਅੱਖਾਂ ਨੂੰ ਦੀਦਾਰ ਦਾ ਰਸ ਬਖਸ਼ ਦੇ, ਕਿਉਂਕਿ ਮੇਰੀਆਂ ਅੱਖਾਂ ਤੇਰਾ ਦਰਸ਼ਨ ਤਾਂ ਕਰਦੀਆਂ ਹਨ, ਇਹਨਾਂ ਵਿੱਚ ਰਸ ਨਹੀਂ ਹੈ, ਉਹ ਤੇਰੀ ਕਿਰਪਾ ਦੁਆਰਾ ਪ੍ਰਾਪਤ ਹੋ ਸਕਦਾ। ਅਸੀਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਹਾਂ, ਗੁਰੂ ਦੇ ਦਰਸ਼ਨ ਕਰਦੇ ਹਾਂ, ਪਰ ਰਸ ਮਾਣਨਾ ਇੱਕ ਅਮੋਲਕ ਤਾਤ ਹੈ। ਰਸ ਮਾਣਨਾ ਇਹ ਇੱਕ ਉੱਚੀ, ਸਾਰਿਆਂ ਤੋਂ ਉੱਚੀ ਦਾਤ ਹੈ ਜੋ ਭਾਈ ਸਾਹਿਬ ਮੰਗ ਰਹੇ ਹਨ। ਦੀਦੇ ਅੰਬਰਾ ਲਜ਼ਤੇ ਦੀਦਾਰ ਬਖਸ਼, ਸ਼ੀਨਾ ਅੰਬਰਾ ਮਗਜਨੇ ਇਸ਼ਰਾਰ ਬਖਸ਼, ਈ ਦਿਲੇ ਬਿਰਿਆਮ ਮਾਰਾ ਸ਼ੌਕ ਦੇ ਦਰ ਗਲੂਯਮ ਬੰਦਗੀ ਰਾ ਤੌਕ ਦੇ, ਹਿਜਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਹਰ ਸ਼ਰੇ ਮੂਯਮ ਜ਼ੁਬਾਂ ਕੁਨ ਅਜ ਕਰਮ ਤਾਂ ਬਿਗੋਇਦ ਵਸਵ ਹਕਰਾ ਦਮ ਬਾ ਦਮ। ਆਖਿਆ ਦੀਦਿਆਂ ਨੂੰ ਦੇ ਰਸ ਦੀਦਾਰ ਦਾ, ਹੋਰ ਕੀ ਮੰਗਦਾ ਹੈ। ਆਖਿਆ ਜਿਹਦੇ ਜਿੱਥੇ ਇਹਨਾਂ ਅੱਖਾਂ ਨੂੰ ਰਸ ਬਖਸ਼, ਤੇਰੇ ਦਰਸ਼ਨਾਂ ਤੋਂ ਪੂਰਨ ਲਾਭ ਉਠਾ ਸਕਣ, ਉੱਥੇ ਸੀਨਾ ਬਣੇ ਘਰ ਭਗਤ ਤੇ ਭੰਡਾਰ ਦਾ, ਇਹ ਸੀਨਾ ਭਗਤੀ ਦਾ ਭੰਡਾਰ ਬਣ ਜਾਵੇ। ਹੇ ਨਿਰੰਕਾਰ, ਸਾਡਾ ਸੀਨਾ ਤਾਂ ਦੁਨਿਆਵੀ ਗੱਲਾਂ ਦੇ ਨਾਲ ਭਰਿਆ ਪਿਆ, ਨਿੰਦਿਆ ਚੁਗਲੀ ਨਾਲ ਭਰਿਆ ਪਿਆ, ਕਾਰਾਂ ਵਿਹਾਰਾਂ ਦੇ ਖਿਆਲਤਾਂ ਨਾਲ ਭਰਿਆ ਪਿਆ, ਦੁਨੀਆਂ ਦੀਆਂ ਚਿੰਤਾਵਾਂ ਨਾਲ ਭਰਿਆ ਪਿਆ। ਤੇਰੀ ਕਿਰਪਾ ਹੋ ਜਾਏ ਤੇ ਫਿਰ ਇਹ ਭਗਤੀ ਦਾ ਭੰਡਾਰ ਬਣ ਸਕਦਾ ਹੈ। ਸੀਨਾ ਬਣੇ ਘਰ ਭਗਤ ਤੇ ਭੰਡਾਰ ਦਾ, ਪੁੱਜ ਚੁੱਕੇ ਦਿਲ ਮੈਂਡੜੇ ਨੂੰ ਪ੍ਰੇਮ ਲਾ, ਮੇਰਾ ਮਨ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਪੁੱਜ ਚੁੱਕਿਆ, ਇਸ ਨੂੰ ਪ੍ਰੇਮ ਲਾ ਤੇਰੇ ਚਰਨਾਂ ਨਾਲ ਜੁੜ ਸਕੇ। ਪੁੱਜ ਚੁੱਕੇ ਦਿਲ ਮੈਂਡੜੇ ਨੂੰ ਪ੍ਰੇਮ ਲਾ, ਬੰਦਗੀ ਦਾ ਤੌਕ ਮੇਰੇ ਗਲੇ ਪਾ। ਉਹ ਕੂਕਰ ਮਾਲਕ ਦਾ ਅਖਵਾਉਂਦਾ, ਜਿਸ ਕੂਕਰ ਦੇ ਗਲ ਵਿੱਚ ਪਟਾ ਹੋਵੇ। ਤੇ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਮੇਰੇ ਗਲ ਵਿੱਚ ਵੀ ਪਟਾ ਪਾ ਦੇ, ਕਿਹੜਾ ਸ਼ਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਚਿੱਤ ਆਵੇ ਸ੍ਰੀ ਵਾਹਿਗੁਰੂ, ਸਾਸ ਗ੍ਰਾਸ ਮੈਂ ਤੇਰਾ ਸਿਮਰਨ ਕਰਦਾ ਰਹਾਂ, ਸ਼ਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਮ, ਕੋਈ ਸ਼ਵਾਸ ਖਾਲੀ ਨਾ ਜਾਵੇ, ਕਿਰਪਾ ਕਰ। ਮੈਂ ਤੇਰੇ ਦਰ ਦਾ ਕੂਕਰ ਹਾਂ ਤੇ ਬੰਦਗੀ ਦਾ ਪਟਾ ਮੈਨੂੰ ਪਾ ਦੇ, ਬੰਦਗੀ ਦਾ ਤੌਕ ਮੇਰੇ ਗਲੇ ਪਾ, ਹਿਜ਼ਰ ਮੇਰੇ ਵਿੱਚ ਵਸਲ ਦਾ ਸ਼ੌਕ ਭਰ, ਬੇਸ਼ੱਕ ਤੇਰੇ ਮੁਬਾਰਕ ਦਰਸ਼ਨ ਹੁੰਦੇ ਰਹਿਣ ਪਰ ਭੁੱਖ ਨਾ ਮਿਟੇ। ਇਸ ਸਰੀਰ ਦੇ ਜਿਤਨੇ ਰੋਮ ਹਨ ਇਤਨੀਆਂ ਅੱਖਾਂ ਲਾ ਦੇ, ਇੰਨੀਆਂ ਅੱਖਾਂ ਨਾਲ ਵੀ ਤੇਰੇ ਦਰਸ਼ਨ ਕਰਕੇ ਰੱਜਾ ਨੇ, ਏਡਾ ਪਿਆਰ ਦੇ। ਮੇਰੇ ਸਰੀਰ ਦੇ ਜਿਤਨੇ ਰੋਮ ਹਨ ਇੰਨੀਆਂ ਜੀਭਾਂ ਲਾ ਦੇ, ਇੰਨੀਆਂ ਜੀਭਾਂ ਨਾਲ ਵੀ ਤੇਰੀ ਸਿਫਤ ਸਲਾਹ ਕਰਕੇ ਰੱਜਾ ਨਾ, ਹਰ ਵੇਲੇ ਤੇਰੀਆਂ ਸਿਫਤਾਂ ਵਿੱਚ ਜੁੜਿਆ ਰਹਾਂ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਹਿਜ਼ਰ ਮੇਰੇ ਵਿੱਚ ਵਸਲ ਦਾ ਸ਼ੌਕ ਭਰ, ਇਸ ਬੁੱਢੇ ਤਨ ਮੈਂਡੜੇ ਤੇ ਫਜ਼ਲ ਕਰ। ਕੋਈ ਭਾਈ ਸਾਹਿਬ ਬੁੱਢੇ ਨਹੀਂ ਸਨ, ਨੌਜਵਾਨ ਅਵਸਥਾ ਸੀ ਆਪ ਦੀ ਜਦੋਂ ਗਏ ਹਨ, ਪਰ ਆਪਨੇ ਇਹ ਖਿਆਲ ਪ੍ਰਗਟ ਕੀਤਾ ਕਿ ਹੇ ਕਲਗੀਧਰ ਪਾਤਸ਼ਾਹ, ਮੈਂ 84 ਦੇ ਗੇੜਿਆਂ ਵਿੱਚੋਂ ਭਟਕਦਾ ਭਟਕਦਾ ਧੱਕੇ ਖਾਂਦਾ, ਤੂੰ ਕਿਰਪਾ ਕੀਤੀ, ਰਹਿਮਤ ਕੀਤੀ, ਸੋਹਣਾ ਮਨੁੱਛਾ ਜਨਮ ਬਖਸ਼ਿਆ, ਤੇ ਫਿਰ ਵੱਡੀ ਕਿਰਪਾ ਹੋਈ ਕਿ ਤੇਰੇ ਜੈਸਾ ਗੁਰੂ ਮਿਲ ਗਿਆ ਮੈਨੂੰ। ਕਿਉਂਕਿ ਜਿਤਨੇ ਤੱਕ
ਪੁਰਬਲੇ ਕਰਮ ਚੰਗੇ ਨਾ ਹੋਣ ਉਤਨੇ ਤੱਕ ਪੂਰਨ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪੂਰਬਲੇ ਕਰਮਾਂ ਦੇ ਅੰਕੁਰ ਬ੍ਰਿਸ਼ ਬਾਅਦ ਵਿੱਚ ਬਣਦਾ ਹੈ, ਫਲ ਬਾਅਦ ਵਿੱਚ ਲੱਗਦੇ ਹਨ, ਪਹਿਲੇ ਅੰਕੁਰ ਉੱਗਦੇ ਹਨ, ਬੂਟੇ ਉੱਗਦੇ ਹਨ। ਆਖਿਆ ਜਿਨ੍ਹਾਂ ਦੇ ਪੂਰਬਲੇ ਕਰਮ ਦੇ ਅੰਕੁਰ ਫੁੱਟਦੇ ਹਨ ਉਹਨਾਂ ਨੂੰ ਫਿਰ ਰਸਕ ਬੈਰਾਗੀ ਗੁਰੂ ਮਿਲ ਜਾਂਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਕਿਉਂਕਿ ਨਿਰਾ ਬੈਰਾਗ ਵੀ ਗ੍ਰਸਤ ਛਡਾ ਦਿੰਦਾ, ਸੰਸਾਰ ਛਡਾ ਦਿੰਦਾ, ਤੇ ਨਿਰਾ ਰਸਕ ਜਿਹੜਾ ਹੈ ਉਹ ਨਰਕਾਂ ਵਿੱਚ ਪੈ ਜਾਂਦਾ, ਸਾਰਿਆਂ ਰਸਾਂ ਵਿੱਚ ਫਸ ਜਾਂਦਾ। ਨਹੀਂ, ਰਸਕ ਵੀ ਤੇ ਬੈਰਾਗੀ ਵੀ, ਤੇਰੇ ਨਾਮ ਦਾ ਰਸ ਵੀ ਮਾਣ ਹੈ ਤੇ ਮਾਇਆ ਵਿੱਚ ਰਹਿੰਦਿਆਂ ਸੰਸਾਰ ਵਿੱਚ ਵਿਚਰਦਿਆਂ ਮਾਇਆ ਤੋਂ ਨਿਰਲੇਪ ਰਹਿਣਾ, ਇਸ ਨੂੰ ਬੈਰਾਗੀ ਕਹਿੰਦੇ ਹਨ। ਆਖਿਆ ਇਹ ਰਸਕ ਬੈਰਾਗੀ ਗੁਰੂ ਦੀ ਉਦੋਂ ਹੀ ਪ੍ਰਾਪਤੀ ਹੁੰਦੀ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਫਿਰ ਰਸਕ ਬੈਰਾਗੀ। ਅਸੀਂ ਵੱਡਿਆਂ ਭਾਗਾਂ ਵਾਲੇ ਹਾਂ, ਸਾਨੂੰ ਤੇਰੇ ਜੈਸਾ ਰਸਕ ਬੈਰਾਗੀ ਗੁਰੂ ਮਿਲ ਗਿਆ। ਹੇ ਕਲਗੀਧਰ ਪਾਤਸ਼ਾਹ, ਕਿਰਪਾ ਕਰ ਕਿ ਇਸ ਬੁੱਢੇ ਤਨ ਮੈਂਡੜੇ ਤੇ ਫਜ਼ਲ ਕਰ। 84 ਦੇ ਗੇੜਿਆਂ ਵਿੱਚੋਂ ਗੁੰਮ ਗੁੰਮ ਕੇ ਰੂਹ ਤੇਰੇ ਚਰਨਾਂ ਵਿੱਚ ਪੁੱਜੀ ਹੈ, ਕਿਤੇ ਫਿਰ ਨਾ 84 ਦੇ ਗੇੜੇ ਵਿੱਚ ਪੈ ਜਾਵੇ। ਇਸ ਲਈ ਇਸ ਤੇ ਫਜ਼ਲ ਕਰ, ਰਹਿਮ ਕਰ, ਇਹ ਤੇਰੇ ਚਰਨਾਂ ਵਿੱਚ ਜੁੜੀ ਰਹੇ, ਇਸ ਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰਨਾ ਕਦੇ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ। ਆਖਰੀ ਤੁਕਾਂ ਵਿੱਚ ਭਾਈ ਸਾਹਿਬ ਨੰਦ ਲਾਲ ਜੀ ਨੇ ਮੰਗਿਆ ਕਿ ਜਿਤਨੇ ਮੇਰੇ ਸਰੀਰ ਦੇ ਰੋਮ ਹਨ ਓਨੀਆਂ ਜੀਭਾਂ ਲਾ ਦੇ, ਕਿਉਂਕਿ ਮੇਰੀ ਉਮਰ ਛੋਟੇਰੀ ਹੈ, ਦਿਨ ਰਾਤ ਛੋਟੇ ਹਨ, ਤੇਰੀਆਂ ਸਿਫਤਾਂ ਬੇਅੰਤ ਹਨ। ਇਹ ਕਲਗੀਧਰ ਪਾਤਸ਼ਾਹ, ਜਿਤਨੇ ਮੇਰੇ ਸਰੀਰ ਦੇ ਰੋਮ ਹਨ ਇਹਨਾਂ ਨੂੰ ਜੀਭਾਂ ਲਾ ਦੇ, ਤੇ ਫਿਰ ਇੰਨੀਆਂ ਜੀਭਾਂ, ਹਜ਼ੂਰ ਕਹਿੰਦੇ ਨੇ ਇੰਨੀਆਂ ਜੀਭਾਂ ਨਾਲ ਕੀ ਕਰੇਗਾ ਆਨੰਦ ਲਾਲ। ਤਾਂ ਭਾਈ ਸਾਹਿਬ ਆਨੰਦ ਲਾਲ ਜੀ ਕਹਿੰਦੇ ਨੇ ਫਿਰ ਸਿਫਤ ਸਾਈਂ ਦੀ ਕਰਾਂ ਮੈਂ ਦਮ ਬਾ ਦਮ, ਫਿਰ ਦਮ ਬਾ ਦਮ ਮੈਂ ਤੇਰੀਆਂ ਸਿਫਤਾਂ ਕਰਾਂ, 7 ਕਰੋੜ ਰੋਮ ਜੀਭਾ ਹੋ ਜਾਣ ਤੇ ਇਹਨਾਂ ਨਾਲ ਮੈਂ ਫਿਰ ਤੇਰੀਆਂ ਸਿਫਤਾਂ ਕਰਾਂ, ਤੇ ਇੰਨੀਆਂ ਜੀਭਾਂ ਨਾਲ ਵੀ ਮੈਂ ਕੀ ਮੰਗਾਂ, ਸਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਮ, ਮੈਂ ਤੇਰਾ ਨਾਮ ਮੰਗਾਂ। ਕਿਉਂਕਿ ਦਿਲ ਦਰਿਆ ਵਿੱਚ ਲਹਿਰਾਂ ਵਗਣ ਇੱਕ ਦੂਈ ਦੇ ਅੱਗੇ, ਇਸ ਦਿਲ ਦਰਿਆ ਵਿੱਚ ਬੜੀਆਂ ਲਹਿਰਾਂ ਵਗ ਰਹੀਆਂ ਹਨ, ਕੋਈ ਲਹਿਰ ਕਿਤੇ ਤੋਰ ਦਿੰਦੀ ਹੈ, ਕੋਈ ਲਹਿਰ ਕਿਤੇ ਤੋਰ ਰਹੀ ਹੈ, ਕੋਈ ਕਿਸੇ ਰਸ ਵਿੱਚ ਫਸਿਆ ਹੋਇਆ, ਕੋਈ ਕਿਸੇ ਧੰਦੇ ਵਿੱਚ ਫਸ ਗਿਆ। ਜੇ ਤੇਰੀ ਕਿਰਪਾ ਹੋਵੇ ਕੁੱਟ ਨਾਮ ਦਾ ਇੱਕ ਪਿਆਲਾ ਮਿਲ ਜਾਵੇ ਤਾਂ ਫਿਰ ਇਹ ਲਹਿਰ ਹੀ ਚੱਲ ਪਵੇ, ਇਹ ਸਵਾਸਾਂ ਦੀ ਮਾਲਾ ਤੇਰੇ ਜਪਣ ਵਿੱਚ ਹੀ ਲੱਗ ਪਵੇ, ਕਿੱਡਾ ਚੰਗਾ ਹੋਵੇ। ਮੇਰੇ ਤੇ ਇਹ ਕਿਰਪਾ ਕਰੋ, ਦਿਲ ਦਰਿਆ ਵਿੱਚ ਲਹਿਰਾਂ ਵਗਣ ਇੱਕ ਦੂਈ ਦੇ ਅੱਗੇ, ਇੱਕ ਘੁੱਟ ਪੀ ਲੈ ਨਾਮ ਸਾਹਿਬ ਦਾ, ਤੇਰੀ ਲਹਿਰ ਉਮਰ ਦੀ ਵਗੇ, ਤੇਰੀ ਲਹਿਰ ਉਮਰ ਦੀ ਵਗੇ। ਇਸ ਲਈ ਹੇ ਨਿਰੰਕਾਰ ਮੇਰੇ ਤੇ ਕਿਰਪਾ ਕਰ, ਮੈਂ ਸੰਸਾਰ ਵਿੱਚ ਵਿਚਰਦਿਆਂ ਗ੍ਰਸਤ ਵਿੱਚ ਰਹਿੰਦਿਆਂ ਤੇਰਾ ਨਾਮ ਤੇਰਾ ਸਿਮਰਨ ਕਰਦਾ ਰਹਾਂ, ਤਾਂ ਕਿ ਮੇਰਾ ਆਉਣਾ ਸਫਲ ਹੋ ਜਾਵੇ। ਇਸ ਲਈ ਸਵਾਸਾਂ ਦੀ ਮਾਲਾ ਨਾਲ

लिखै, बिन विद्या कहाँ को पंडित, बिन अमरै कैसे राज मंडित।

ਪਿਆਰੀ ਸਾਧ ਸੰਗਤ ਜੀ, ਕਿਆ ਤੁਹਾਡਾ ਜੀ ਨਹੀਂ ਕਰਦਾ ਬਈ ਅਸੀਂ ਵੀ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰ, ਸਾਡੇ ਹਿਰਦੇ ਵਿੱਚ ਇਸ ਤਰ੍ਹਾਂ ਵਸ ਕਿ ਅਸੀਂ ਤੇਰੇ ਪਿਆਰ ਵਿੱਚ ਭਿੱਜ ਕੇ ਤੇਰਾ ਕੀਰਤਨ ਕਰੀਏ, ਤੇਰਾ ਕੀਰਤਨ ਸੁਣੀਏ। ਆਓ ਉਸ ਪਿਆਰ ਵਿੱਚ ਜਪੋ ਬਈ, ਜਿਸ ਪਿਆਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਹੇ ਵਾਹਿਗੁਰੂ ਮੈਂ ਤੇਰੇ ਪਿਆਰ ਵਿੱਚ ਖੋ ਜਾਵਾਂ, ਗੁਆਚ ਜਾਵਾਂ, ਤੇਰੇ ਪਿਆਰ ਵਿੱਚ ਭਿੱਜ ਕੇ ਮੈਂ ਤੇਰਾ ਕੀਰਤਨ ਕਰਾਂ, ਕਿਉਂਕਿ ਉਹੀ ਪ੍ਰਵਾਨ ਹੈ ਕੀਰਤਨ ਜਿਹੜਾ ਉਸਦੇ ਪਿਆਰ ਵਿੱਚ ਹੋ ਰਿਹਾ। ਆਤਮ ਰਸ ਜੈ ਜਾਨਹੀ ਸੋ ਹੈ ਖਾਲਸੇ ਦਾ ਸਰੂਪ ਕੀ ਹੈ, ਜਿਹੜਾ ਆਤਮ ਰਸ ਵਿੱਚ ਜੁੜਿਆ ਹੋਇਆ ਇਹਦਾ ਖਾਲਸਾ ਨਾਮ ਹੈ। ਹਰ ਵੇਲੇ ਆਤਮ ਰਸ ਵਿੱਚ ਰਹਿਣਾ। ਮਹਾਰਾਜ ਨੇ ਨਿਸ਼ਾਨੀਆਂ ਦੱਸੀਆਂ ਨੇ ਖਾਲਸੇ ਦੀਆਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜੇ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੁੰਦਾ ਨਾ ਤਾਂ ਠਾਕੁਰ ਗਾਈਏ ਆਤਮ ਰੰਗ। ਕਿਆ ਅਸੀਂ ਆਤਮ ਰੰਗ ਵਿੱਚ ਗਾ ਰਹੇ ਹਾਂ ਜਾਂ ਤੁਸੀਂ ਸੁਣ ਰਹੇ ਹੋ, ਤਾਂ ਫਿਰ ਗੁਰੂ ਅੱਗੇ ਮਨਜ਼ੂਰ ਹੈ ਤੁਹਾਡਾ ਇੱਥੇ ਬੈਠਣਾ, ਕੀਰਤਨ ਕਰਨਾ ਔਰ ਕੀਰਤਨ ਸੁਣਨਾ। ਉਚਾਰਨ ਕਰੋ ਸ੍ਰੀ। ਉਸਦੇ ਰੰਗ ਵਿੱਚ ਪਿਆਰ ਵਿੱਚ ਆ ਕੇ ਆਓ ਅਸੀਂ ਵੀ ਉਸ ਪਿਆਰ ਦਾ ਕਿਨਕਾ ਮੰਗੀਏ, ਜਿਸ ਪਿਆਰ ਲਈ, ਜਿਸ ਰਸ ਲਈ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਵਾਸਤੇ ਵੀ ਬੇਨਤੀ ਕਰ ਰਹੇ ਹਨ। ਉਹ ਆਪ ਤਾਂ ਪ੍ਰਤੱਖ ਹਰੀ ਦਾ ਰੂਪ ਹਨ, ਉਹਨਾਂ ਨੂੰ ਕੀ ਲੋੜ ਸੀ ਮੰਗਣ ਦੀ, ਉਹਨਾਂ ਸਾਡੇ ਲਈ ਮੰਗਿਆ, ਸਾਡੇ ਲਈ ਪੂਰਨੇ ਪਾਏ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜਾ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਤੇ ਗੁਰੂ ਨੇ ਵੀ ਸਾਨੂੰ ਇਸੇ ਤਰ੍ਹਾਂ

ਸਾਰਾ ਕੀਰਤਨ ਨਾਨਕ ਮੰਗੇ ਦਰਸ਼ ਦਾਨ ਕਿਰਪਾ ਕਰੋ, ਦਰਸ਼ਨਾਂ ਦੀ ਦਾਤ ਹੀ ਮੰਗਦੇ ਆ ਰਹੇ ਹਾਂ। ਕਿਉਂਕਿ ਜਿੱਥੇ ਦਰਸ਼ਨਾਂ ਦੀ ਛਿੱਕ ਨਹੀਂ, ਮਹਾਰਾਜ ਕਹਿੰਦੇ ਨੇ ਉਹ ਹਿਰਦਾ ਹਿਰਦਾ ਨਹੀਂ ਹੈ, ਉਹ ਹਿਰਦਾ ਤਾਂ ਸ਼ਮਸ਼ਾਨ ਭੂਮਿਕਾ ਦੇ ਬਰਾਬਰ ਹੈ। ਉੱਥੇ ਮੁਰਦੇ ਜਲਦੇ ਹੀ ਰਹਿੰਦੇ ਹਨ ਸ਼ਮਸ਼ਾਨ ਭੂਮਿਕਾ, ਤੇ ਉਹ ਹਿਰਦਾ ਹੀ ਛੱਡਦਾ ਰਹਿੰਦਾ ਹਰ ਵੇਲੇ ਈਰਖਾ ਬਖੀਲੀ ਦੀ ਅੱਗ ਵਿੱਚ, ਜਿਸ ਹੀਏ ਵਿੱਚ ਸਾਈਂ ਦੇ ਮਿਲਣ ਦੀ ਸ਼ਿਕ ਨਹੀਂ ਹੈ। ਮਹਾਰਾਜ ਦਾ ਬਚਨ ਹੈ, ਬਿਰਹਾਂ ਬਿਰਹਾਂ ਆਖੀਏ, ਬਿਰਹਾਂ ਤੂੰ ਇਹ ਸੁਲਤਾਨ ਭਗਤੀ ਹੈ, ਕੀਰਤਨ ਦੀ ਭਗਤੀ ਹੈ ਪ੍ਰਧਾਨ ਭਗਤੀ। ਪ੍ਰਧਾਨ ਭਗਤੀ ਤੋਂ ਜਦੋਂ ਆਤਮਾ ਉਡਾਰੀ ਲੈਂਦੀ ਹੈ ਆਨੰਦ ਵਿੱਚ ਆ ਕੇ, ਤੇ ਫਿਰ ਅੱਖਾਂ ਤੋਂ ਪਿਆਰ ਆਂਸੂ ਆਉਂਦੇ ਹਨ, ਇਸ ਨੂੰ ਸੁਲਤਾਨ ਭਗਤੀ ਕਿਹਾ। ਸਾਧ ਸੰਗਤ ਬੋਲੋ ਸ੍ਰੀ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ। ਜਿਸ ਤਨ ਬਿਰਹਾ ਨਾ ਪੁਜੇ, ਸੋ ਤਨ ਜਾਣ ਮਸਾਨ। ਤੇ ਜਿਸ ਹੀਏ ਵਿੱਚ ਸਿੱਖ ਹੈ, ਮਹਾਰਾਜ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂਕੇ। ਤੇ ਭਾਈ ਜੇ ਦਰਸ਼ਨ ਪ੍ਰਾਪਤ ਹੋ ਵੀ ਜਾਣ, ਤੇ ਦਰਸ਼ਨਾਂ ਦਾ ਰਸ ਨਹੀਂ ਪ੍ਰਾਪਤ ਹੋਇਆ ਤਾਂ ਵੀ ਅਧੂਰਾ ਦਰਸ਼ਨ ਹੈ। ਇਸ ਲਈ ਮਹਾਰਾਜ ਨੇ ਕਿਹਾ ਰਸ ਰਸ ਗੁਣ ਗਾਵੋ, ਰਸ ਰਸ ਤੇਰੇ ਪਿਆਰ ਵਿੱਚ ਭਿੱਜ ਕੇ, ਔਰ ਜਿਉਂ ਜਿਉਂ ਤੇਰਾ ਦਰਸ਼ਨ ਕਰਾਂ ਤਿਉਂ ਤਿਉਂ ਹੋਰ ਭੁੱਖ ਵਧਦੀ ਜਾਵੇ। ਨਹੀਂ ਤੇ ਕਈ ਵਾਰਾਂ ਵਸਤੂ ਮਿਲ ਜਾਂਦੀ ਹੈ, ਚਾਰ ਦਿਨ ਦੀ ਖੁਸ਼ੀ ਹੁੰਦੀ ਹੈ, ਫਿਰ ਉਸ ਤੋਂ ਬਾਅਦ ਉਹਦਾ ਧਿਆਨ ਹੀ ਖਤਮ ਹੋ ਜਾਂਦਾ। ਭਾਈ ਸਾਹਿਬ ਨੰਦ ਲਾਲ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਜਦੋਂ ਆਏ ਨਾ, ਸੇਵਾ ਕੀਤੀ, ਆਪ ਫਾਰਸੀ ਵਿੱਚ ਬੜੇ ਪ੍ਰਵੀਨ ਸਨ, ਬੜੇ ਲਾਇਕ ਸਨ। ਮਹਾਰਾਜ ਕਈ ਵਾਰਾਂ ਉਸ ਨੂੰ ਅਜਮਾਇਸ਼ ਵਿੱਚ ਵੀ ਪਾ ਦਿੰਦੇ ਸਨ, ਬਈ ਕਿੱਥੇ ਤੂੰ ਚਾਂਦੀ ਦੀ ਕੁਰਸੀ ਤੇ ਬਹਿ ਕੇ ਬੱਚਿਆਂ ਨੂੰ ਪੜ੍ਹਾਉਂਦਾ ਸੀ, ਤੇ ਹੁਣ ਤਾਂ ਭਾਈ ਸਾਹਿਬ ਨੰਦ ਲਾਲ ਜੀ ਦੇ ਨੈਣ ਕਟੋਰੇ ਪਰ ਆਏ। ਉਹ ਸੱਚਿਆ ਪਾਤਸ਼ਾਹ, ਉਹ ਤਾਂ ਚਾਂਦੀ ਦੀ ਕੁਰਸੀ ਸੀ ਨਾ। ਆ ਜਿੱਥੇ ਤੇਰੇ ਚਰਨ ਪੈਂਦੇ ਹਨ ਨਾ, ਜ਼ਮੀਨ ਦਾ ਜ਼ਰਾ ਜ਼ਰਾ ਕੀਮਤੀ ਹੀਰਿਆਂ ਮੋਤੀਆਂ ਤੋਂ ਵੀ ਜ਼ਿਆਦਾ, ਕਰੋੜਾਂ ਸੂਰਜਾਂ ਤੋਂ ਵੀ ਵੱਧ ਚਮਕ ਪੈਂਦਾ, ਉਚਾਰਨ ਕਰੋ ਸ੍ਰੀ। ਤੇ ਇਹ ਤੋੜੀ ਜਿਹਦੇ ਮਸਤਕ ਤੇ ਲੱਗ ਜਾਵੇ ਨਾ, ਉਹ ਵੀ ਕੁੱਲ ਤਾਰਕ ਹੋ ਜਾਂਦਾ। ਤੇਰੇ ਚਰਨਾਂ ਦੀ ਤੋੜੀ ਐਵੇਂ ਤਾਂ ਨਹੀਂ ਮਿਲਦੀ। ਤੇਰੇ ਗਲੀਆਂ ਦੇ ਕੱਖ ਹੋਣ ਦਾ ਵੀ ਜਿਨ੍ਹਾਂ ਨੂੰ ਮਾਨ ਪ੍ਰਾਪਤ ਹੋ ਗਿਆ, ਉਹਨਾਂ ਦੀਆਂ ਵੀ ਇੱਕੀ ਕੁੱਲਾਂ ਤਰ ਗਈਆਂ। ਮਹਾਰਾਜ ਬੜੇ ਪ੍ਰਸੰਨ ਹੋਏ, ਨੰਦ ਲਾਲ ਤੂੰ ਭਾਈ ਕਦੇ ਕੁਝ ਮੰਗਿਆ ਨਹੀਂ, ਸਾਡਾ ਜੀ ਕਰਦਾ ਅੱਜ ਮੰਗ ਤਾਂ ਸਹੀ। ਗੁਰੂ ਵੀ ਵੇਖਦਾ ਭਾਈ ਇਹ ਕੀ ਲੈਣ ਆਏ ਹਨ, ਕਿਉਂਕਿ ਗੁਰੂ ਨਾਨਕ ਦਾ ਦਰਬਾਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦੀਆਂ ਭਾਵਨਾ ਪੂਰੀਆਂ ਕਰਦੇ ਹਨ। ਜਿਹੜੀ ਜਿਹੜੀ ਕੋਈ ਭਾਵਨਾ ਲੈ ਕੇ ਆਇਆ ਨਾ, ਕਈ ਐਸੇ ਵੀ ਮਨੁੱਖ ਆਉਂਦੇ ਨੇ ਬਈ ਕੋਈ ਲੂਜ਼ ਪੁਆਇੰਟ ਇਹਨਾਂ ਦਾ ਲੈ ਕੇ ਆਉਣਾ, ਬਈ ਕੀ ਇਹ ਕਰਦੇ ਹਨ, ਕੀ ਕਰ, ਉਹਨਾਂ ਨੂੰ ਵੀ ਮਿਲ ਜਾਂਦੀ ਹੈ ਥਾਂ, ਉਹਨਾਂ ਨੂੰ ਵੀ ਪਰਮੇਸ਼ਰ ਖਾਲੀ ਨਹੀਂ ਭੇਜਦਾ। ਤੇ ਕਈ ਆਉਂਦੇ ਹਨ ਸਾਚੇ ਨਾਮ ਕੀ ਲੱਗਿਆ ਭੁੱਖ, ਭੁੱਖ ਲੱਗੀ ਹੁੰਦੀ ਹੈ ਨਾਮ ਦੀ, ਤੇ ਅੰਮ੍ਰਿਤ ਬਰਸ ਰਿਹਾ ਹੁੰਦਾ ਤੇ ਪੀ ਪੀ ਕੇ ਫਿਰ ਗਦ ਗਦ ਹੋ ਜਾਂਦੇ ਹਨ। ਉਚਾਰਨ ਕਰੋ ਸ੍ਰੀ। ਜੋ ਵੀ ਕੋਈ ਸ਼ਰਧਾ ਧਾਰ ਕੇ ਆਉਂਦਾ ਹੈ ਨਾ, ਉਹੋ ਜਿਹੀ ਵਸਤੂ ਪਰਮੇਸ਼ਰ ਦੇ ਦਿੰਦਾ। ਜਿਹੋ ਜਿਹੀ ਕਿਸੇ ਦੀ ਖੁਰਾਕ ਹੈ ਉਹੋ ਜਿਹੀ ਮੰਨ ਲੈਂਦਾ। ਮੈਂ ਬੇਨਤੀ ਕਰ ਰਿਹਾ ਸਾਂ ਕਿ ਭਾਈ ਸਾਹਿਬ ਨੂੰ ਜਦੋਂ ਬਾਬਾ ਜੀ ਨੇ ਸਤਿਗੁਰੂ ਜੀ ਨੇ ਕਿਹਾ ਨਾ, ਨੰਦ ਲਾਲ ਕੁਝ ਮੰਗ, ਤਾਂ ਭਾਈ ਸਾਹਿਬ ਨੇ ਕੋਈ ਦੁਨਿਆਵੀ ਪਦਾਰਥ ਨਹੀਂ ਮੰਗਿਆ, ਕੋਈ ਧਨ ਦੌਲਤ ਮਹਿਲ ਮਾੜੀਆਂ ਧੀ ਪੁੱਤਰ ਦੁਨੀਆਂ ਦਾ ਮਰਾਤਬਾ ਜਾਂ ਕੋਈ ਚੌਧਰ ਨਹੀਂ ਮੰਗੀ। ਆਖਿਆ ਜੇ ਤੁੱਠੇ ਹੋ ਤਾਂ ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼। ਦੀਦੇ ਕਹਿੰਦੇ ਹਨ ਅੱਖਾਂ ਨੂੰ, ਤੇ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਹੇ ਕਲਗੀਧਰ ਪਾਤਸ਼ਾਹ, ਜੇ ਤੁੱਠਾ ਹੈ ਨਾ ਤਾਂ ਇਹਨਾਂ ਅੱਖਾਂ ਨੂੰ ਰਸ ਬਖਸ਼। ਇਹ ਅੱਖਾਂ ਤੇਰਾ ਦਰਸ਼ਨ ਤਾਂ ਕਰ ਰਹੀਆਂ ਹਨ, ਪਰ ਇਹਨਾਂ ਵਿੱਚ ਰਸ ਕੋਈ ਨਹੀਂ।
ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਸਾਰੇ ਹੀ ਦਰਸ਼ਨ ਕਰ ਰਹੇ ਹਾਂ। ਦਰਸ਼ਨਾਂ ਤੋਂ ਰਸ ਮਾਣਨਾ ਇੱਕ ਅਮੋਲਕ ਦਾਤ ਹੈ, ਇੱਕ ਅਮੋਲਕ ਖਜ਼ਾਨਾ ਹੈ, ਇੱਕ ਅਮੋਲਕ ਬਖਸ਼ਿਸ਼ ਹੈ। ਗੁਰੂ ਕੇ ਸਿੱਖ ਐਸੇ ਮਹਾਂਪੁਰਖ ਸਤਿਪੁਰਸ਼ ਵੀ ਗੁਰੂ ਕੇ ਸਿੱਖ ਆਉਂਦੇ ਹਨ ਜੋ ਗੁਰਦੁਆਰਾ ਸਾਹਿਬ ਵਿੱਚ ਸਤ ਸੰਗਤ ਘਰ ਵਿੱਚ ਕਦਮ ਰੱਖਿਆ ਨਹੀਂ ਤੇ ਅਰਦਾਸਾਂ ਕਰਦੇ ਹਨ, ਹੇ ਵਾਹਿਗੁਰੂ ਮੈਂ ਚਿਰੀ ਵਿਛੁਨੇ ਰਾਮ ਰਾਜ, ਮੈਂ ਚਿਰਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜਿਆ ਹੋਇਆ, ਕਰ ਕਿਰਪਾ ਮੇਲੋ ਰਾਮ। ਆਸਾ ਦੀ ਵਾਰ ਵਿੱਚ ਪੜ੍ਹਦੇ ਹੋ ਨਾ, ਗੁਰਮੁਖ ਪਿਆਰੇ ਆਏ ਮਿਲ, ਮੈਂ ਚਿਰੀ ਵਿਛੁਨੇ ਰਾਮ ਰਾਜ। ਏਡਾ ਪਿਆਰ ਲੈ ਕੇ ਆਉਂਦੇ ਹਨ ਤੇ ਫਿਰ ਨਾਮ ਦੀਆਂ ਚੋਲੀਆਂ ਭਰ ਕੇ ਦਾਤਾਂ ਲੁੱਟ ਕੇ ਘਰ ਨੂੰ ਜਾਂਦੇ ਹਨ। ਉਚਾਰਨ ਕਰੋ ਸ੍ਰੀ, ਆਖਿਆ ਨੰਦ ਲਾਲ ਮੰਗ ਕੀ ਮੰਗਦਾ ਤਾਂ ਭਾਈ ਸਾਹਿਬ ਕਹਿੰਦੇ ਨੇ ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਇਹਨਾਂ ਅੱਖਾਂ ਨੂੰ ਰਸ ਬਖਸ਼, ਤੇਰੇ ਦਰਸ਼ਨਾਂ ਦਾ ਪੂਰਨ ਆਨੰਦ ਮਾਣ ਸਕਾਂ, ਬਖਸ਼ਿਸ਼ ਮਾਣ ਸਕਾਂ। ਦਰਸ਼ਨਾਂ ਦਾ ਰਸ ਮਾਣਨਾ ਅਮੋਲਕ ਦਾਤ ਹੈ। ਹਜ਼ੂਰ ਬੜੇ ਪ੍ਰਸੰਨ ਹੋਏ, ਬਈ ਵੇਖੋ ਕਿੱਡੀ ਅਮੋਲਕ ਦਾਤ ਮੰਗ ਰਿਹਾ। ਨੰਦ ਲਾਲ ਜੋ ਮੰਗਿਆਈ ਇਹ ਵੀ ਤੈਨੂੰ ਦਿੱਤਾ ਤੇ ਹੋਰ ਵੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿਣ ਲੱਗੇ ਸੀਨਾ ਅੰਬਰਾ ਮਗਜ਼ਨੇ ਇਸ਼ਰਾਰ ਬਖਸ਼, ਇਹ ਮੇਰੇ ਸੀਨੇ ਵਿੱਚ ਬੜੇ ਫਜ਼ੂਲ ਜਿਹੇ ਪ੍ਰੋਗਰਾਮ ਆਉਂਦੇ ਹਨ। ਅੱਜ ਵੀ ਐਸਾ ਥਾਂ ਥਾਂ ਤੇ ਕਲ ਯੁਗ ਵਰਤਿਆ ਹੋਇਆ ਕਿ ਸਤ ਸੰਗਤ ਵਿੱਚ ਵੀ ਮਨੁੱਖ ਆਉਂਦਾ ਤਾਂ ਕਈ ਮਾੜੇ ਫੁਰਨੇ ਲੈ ਕੇ ਆਉਂਦਾ, ਬਈ ਅੱਜ ਆਹ ਕਰਨਾ, ਅੱਜ ਉਹ ਕਰਨਾ, ਤੇ ਲੈਣੀ ਤਾਂ ਸੀ ਬਖਸ਼ਿਸ਼ ਗੁਰੂ ਦੀ, ਪਰ ਗੁਣਾ ਗਵਾਈ ਗੰਠੜੀ ਜਿਹੜੇ ਚਾਰ ਪੁੰਨ ਸਨ ਉਹ ਵੀ ਗਵਾ ਜਾਂਦਾ ਤੇ ਔਗਣ ਚੱਲੀ ਬਨ, ਔਗਣਾਂ ਦੀ ਪੰਡ ਚੱਕ ਕੇ ਘਰ ਨੂੰ ਜਾ ਰਿਹਾ। ਆਇਆ ਤਾਂ ਸੀ ਖੱਟਣ ਪਰ ਸਭ ਕੁਛ ਗੁਆ ਕੇ ਜਾ ਰਿਹਾ। ਉਚਾਰਨ ਕਰੋ ਸ੍ਰੀ, ਇਸੇ ਨੂੰ ਹੀ ਮਹਾਰਾਜ ਕਹਿੰਦੇ ਹਨ ਗਰਭ ਗਲੇ। ਬੜੇ ਬੜੇ ਹੰਕਾਰੀ ਆ, ਗਰਭ ਹੁੰਦਾ ਜਿੱਥੇ ਜੀਵਨ ਬਣਦਾ ਬੱਚੇ ਦਾ, 9 ਮਹੀਨੇ ਮਾਤਾ ਦੇ ਪੇਟ ਵਿੱਚ ਬੱਚੇ ਦਾ ਜੀਵਨ ਬਣਦਾ, ਤੇ ਕਈ ਐਸੇ ਵੀ ਬੱਚੇ ਆਉਂਦੇ ਹਨ ਜਿਹੜੇ ਮਾਤਾ ਦੇ ਗਰਭ ਵਿੱਚ ਹੀ ਗਲ ਜਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਈ ਵਾਰਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਵੀ, ਤੇ ਜੇ ਗੁਰੂ ਤੇ ਭਾਵਨਾ ਨਹੀਂ ਬਣੀ, ਸਤਿਕਾਰ ਨਹੀਂ ਬਣਿਆ, ਸਤ ਸੰਗਤ ਵਿੱਚ ਵਿਘਨ ਪਾਉਣ ਦੀਆਂ ਵਿਉਤਾਂ ਸੋਚ ਰਿਹਾ, ਮਹਾਰਾਜ ਕਹਿੰਦੇ ਨੇ ਗਰਭ ਵਿੱਚ ਹੀ ਗਲ ਗਏ ਹਨ। ਉਚਾਰਨ ਕਰੋ ਸ੍ਰੀ। ਨੰਦ ਲਾਲ ਜੀ ਵੀ ਇਹ ਦਾਤ ਮੰਗਦੇ ਹਨ ਕਿ ਮੇਰੇ ਸੀਨੇ ਵਿੱਚ ਜਿਹੜੇ ਫਜ਼ੂਲ ਜਿਹੇ ਖਿਆਲ ਹਨ ਇਹ ਦੂਰ ਹੋ ਜਾਣ, ਤੇਰੇ ਮਿਲਣ ਦੀ ਸ਼ਿਕ ਰਹਿ ਜਾਏ। ਉਚਾਰਨ ਕਰੋ ਸ੍ਰੀ। ਤੇਰੇ ਸਿਮਰਨ ਦੀ ਸ਼ਿਕ ਰਹਿ ਜਾਵੇ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸੀਨਾ ਅੰਬਰਾ ਮਗਜ਼ਨੇ ਇਸ਼ਰਾਰ ਬਖਸ਼, ਈਦ ਲੇ ਬਿਰਯਾਮ ਮਾਰਾ ਸ਼ੌਕ ਦੇ ਦਰ ਗਲੂਯਮ ਬੰਦਗੀ ਰਾ। ਤੌਕ ਕਹਿੰਦੇ ਹਨ ਪਟੇ ਨੂੰ, ਮੈਂ ਤੇਰੇ ਦਰ ਦਾ ਕੂਕਰ ਹਾਂ, ਮੇਰੇ ਗਲ ਵਿੱਚ ਪਟਾ ਪਾ। ਕਿਹੜਾ? ਬੰਦਗੀ ਦਾ ਪਟਾ ਪਾ। ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਮੈਂ ਜਪਦਾ ਰਹਾਂ ਸ੍ਰੀ, ਫਿਰ ਜਪੋ ਸ੍ਰੀ। ਨੰਦ ਲਾਲ ਹੋਰ ਵੀ ਕੁਝ ਮੰਗ ਲੈ ਤਾਂ ਭਾਈ ਸਾਹਿਬ ਕਹਿੰਦੇ ਨੇ ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਇਸ ਤਰ੍ਹਾਂ ਨਾ ਹੋਵੇ ਕਿਤੇ ਤੇਰੇ ਦਰਸ਼ਨ ਕਰਦਾ ਕਰਦਾ ਮਨ ਰੱਜ ਨਾ ਜਾਵੇ। ਜਿਉਂ ਜਿਉਂ ਤੇਰੇ ਦਰਸ਼ਨ ਕਰਾਂ ਤਿਉਂ ਤਿਉਂ ਇਹ ਦਰਸ਼ਨਾਂ ਦੀ ਪਿਆਸ ਵਧਦੀ ਜਾਵੇ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਉਹ ਕਲਗੀਆਂ ਵਾਲੇ ਪਾਤਸ਼ਾਹ, ਆਪਣੇ ਦਰ ਤੋਂ ਮੈਨੂੰ ਵਾਪਸ ਨਾ ਮੋੜੀ, ਕਿਉਂਕਿ ਅੱਗੇ ਹੀ ਮੇਰੀ ਰੂਹ ਤ੍ਰਿਗੜ ਜੂਨਾ ਵਿੱਚ ਦੁੱਖ ਭੋਗਦੀ ਪਤਾ ਨਹੀਂ ਕਿਤਨੇ ਯੁਗਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜੇ ਹੋਏ ਹਾਂ। ਜੇ ਹੁਣ ਚਰਨਾਂ ਵਿੱਚ ਲਾਇਆ ਹੀ ਤਾਂ ਹੁਣ ਮੇਰੀ ਇਸ ਰੂਹ ਨੂੰ ਹੁਣ ਨਾ ਰੁਲਾਵੀ, ਆਪਣੇ ਚਰਨਾਂ ਤੋਂ ਦੂਰ ਨਾ ਕਰੀ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਰਹਿਮ ਕਰੀ ਮੇਰੇ ਤੇ। ਕਲਗੀਧਰ ਪਾਤਸ਼ਾਹ ਇਤਨੇ ਪ੍ਰਸੰਨ ਹੋਏ, ਕਹਿਣ ਲੱਗੇ ਨੰਦ ਲਾਲ ਅੱਜ ਤੂੰ ਜੋ ਮੰਗਣਾ ਮੰਗ ਹੀ ਲੈ, ਹੋਰ ਹੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਹਨ ਹੁਣ ਮੈਂ ਆਖਰ ਵਿੱਚ ਇੱਕੋ ਹੀ ਵਸਤੂ ਮੰਗਣੀ ਹੈ, ਹੋਰ ਬਹੁਤੀ ਨਹੀਂ ਮੰਗਣੀ ਆ। ਨੰਦ ਲਾਲ ਮੰਗ ਲੈ, ਅਸੀਂ ਤਾਂ ਆਪ ਤੈਨੂੰ ਕਹਿ ਰਹੇ ਹਾਂ। ਮੈਂ ਬੇਨਤੀ ਕਰ ਰਿਹਾ
کہ پیار والیاں نے جدوں بھی منگیا کوئی امولک خزانہ منگیا، منگدے اسی بھی ہاں. ایک گوال تے پرسن ہویا سی بادشاہ کیونکہ جنگل وچ اس نے پانی پلایا جتھے کوئی پانی نیڑے نہیں سی، تے راجے نے کیا میرے کول آئی میں تین منہ منگیا انعام دیواں گا. پر وہ گائیاں مئیاں چارن والا گوال جدوں گیا بادشاہ کہندا منگ کی منگدا، کہن لگا جی توڑی دی بڑی دقت ہے، دو گڈے توڑی بھیج دے. یہ دنیا دے پدارتھ جڑے اسی منگدے ہاں نا مایا گرو دی پیٹا کر کے، یہ توڑی دی نیائی ہے، یاد رکھنا. جنہاں نے گرو نو منگ لیا نا انہاں نو کچھ ہور منگن دی لوڑ ہی نہیں. ارداس سنی داتار پرب ٹھاڈی کو محل بلاوے، پرب دیکھ دیا دکھ بھوک گئی ٹھاڈی کو منگن چت نہ آوے. ایسیاں وستواں پیار والیاں نے منگیاں، نند لال ہور کچھ منگ لے تاں آخر وچ پھر پائی صاحب نند لال جی نے جو منگیا کتنا امول خزانہ ہے. ہر سرے مویم زبان، پائی صاحب نند لال جی کہندے ہیں میرے شریر دے 7 کروڑ روم ہن، مویم زبان کن از کرم. اے کلگیدھر پادشاہ میرے شریر دے 7 کروڑ روم ہن، سوراخ ہن، تے جے دین ہی لگے ہو نا تو مینو اینیاں جیباں دے دیو. ایک ایک روم وچ اے جیباں لگ جانے اتنیاں. تے نند لال، نند لال اینیاں جیباں نال کی کرے گا؟ تا پائی صاحب کہندے ہیں او ستگرو او میرا دے سائیں بخششاں دے ساگر، پچھلے یگاں وچ منوکھ دی آیو بڑی وڈی ہوندی سی، لکھاں برس پھر ہزاراں برس تے ہن تاں 100 تک وی کوئی ورلا پہنچدا. میری عمر چھوٹی ہے، دن رات چھوٹے ہن، اے کلگیدھر پادشاہ جڑے ہر روم تے جیبا لا دیویں نا کتے، تے اینیاں جیباں نال میں تیرا جش کراں، تیرا کیرتن کراں، اجارن کرو سری. ہر سرے مویم زبان کن از کرم، تاں بگوید وشب حکرا دم بدم. او کلگیاں والے پادشاہ اینیاں جیباں نال وی میں اے دات منگا گا جو گرو ارجن دیو مہاراج منگ رہے ہن، رس رس گن گامو ٹھاکر کے جی. تسی بھی منگو بھائی، رس رس گن گامو ٹھاکر کے جی مورے ہردے وسو گوپال. اے ہے گرسکھ دی نشانی جو منگنا، گرسکھ دی تصویر ہے. مہاراج کہندن کون ہے گرو کا سکھ؟ کوئی سکھی دے پیک نال پروان نہیں ہوندا گرو دے در تے، او گن وی ہون سکھی والے. جے گن نہیں ہن تاں پیک دکھائے جگت کو لوگن کو بسکین، انت کال کاتی کٹیو باس نرک میں دین. تے جڑے بھائی گرسکھ ہن، گرسکھاں دی تصویر ہے گر ست گر کا، جو سکھ اکھائے سو پلکے اٹھ ہر نام دھیاوے. ہن اپنے اپنے اندر چاتی پونی ہے، اسی پلکے اٹھ کے جے نت نیم کردے ہاں، بانی پڑھتے ہاں، جپ جی صاحب دا پاٹھ کردے ہاں، تاں گرو کے سکھ ہاں. پیارے ہو اج گرو نانک دا ہٹ کھولیا، کچھ لے کے جائیو. ایسا نہ ہوئے ادھروں سنیا تے ادھروں کٹ دیتا، پھر ستگر پورا کیا کرے؟ گرو کی کر سکتا ہے جی بچن ہی نہیں مننا؟ اس لئے آج کچھ لے کے جانا، کچھ نہ کچھ. ابل تا 5 بانیاں دا پاٹھ کرنا چاہیے، سکھمنی صاحب دا پاٹھ کر، گرو کے سکھ دی خوراک ہے گرو کی بانی. پر مہاراج کہندے نے جنوں جڑا کچھ بھی نہیں نہ کردا او جانے جپ جی صاحب دا ہی پاٹھ کر لوے نا، میں اپنے رجسٹر وچوں او دا نام بھی نہیں کٹدا. تے جیڑا جپ جی دا پاٹھ ہی نہیں کرتا اپنے تندیاں تے چلا جاندا ہے. مہاراج کہندے جپ بنا جیوے پرساد، او نہیں سکھ میرا آد جگاد. ایک گرو کا بچن ہے، نہ پچھے او میرا سکھ سی نہ ہون ہے، نہ رہندی دنیا تک او سکھ سدیوے گا جیڑا جپ جی دا پاٹھ ہی نہیں کرتا. تو تسی آئے ہو بھائی اتھوں کچھ کھٹن آئے ہو، ہر دھن کے بھر لیو بھنڈار، نانک گور پورے. آج کرو نمسکار کے تسی ایک جپ جی صاحب دا پاٹھ ضرور کریا کرو گے. باواں کھڑیاں کر کے آج پرن کرو،
ਇਹ ਤੁਹਾਡੇ ਨਾਲ ਜਾਣ ਵਾਲੀ ਬਾਣੀ ਹੈ, ਤੁਹਾਡੇ ਨਾਲ ਜਾਣ ਵਾਲਾ ਧਨ ਹੈ। ਸਾਰੇ ਬਾਹਾਂ ਖੜੀਆਂ ਕਰੋ ਕਿ ਤੁਸੀਂ ਇੱਕ ਜਪ ਜੀ ਦਾ ਪਾਠ ਜ਼ਰੂਰ ਕਰਿਆ ਕਰੋਗੇ। ਤੁਸੀਂ ਗੁਰੂ ਲਈ 15 ਮਿੰਟ ਰੋਜ਼ ਨਹੀਂ ਕੱਢ ਸਕਦੇ। ਇਹੋ ਜਿਹੇ ਆਪਾਂ ਗੁਰਸਿੱਖ ਰਹਿ ਗਏ ਹਾਂ ਕਿ 15 ਮਿੰਟ ਜਪ ਜੀ ਦਾ ਪਾਠ ਹੀ ਨਾ ਕਰੀਏ ਅਸੀਂ, ਫਿਰ ਕੀਰਤਨ ਕਰਨ ਦਾ ਤੇ ਸੁਣਨ ਦਾ ਕੀ ਲਾਭ ਹੋਇਆ। ਆਓ ਸਾਰੇ ਬਾਹਾਂ ਖੜੀਆਂ ਕਰੋ ਕਿ ਰੋਜ਼ ਜਪ ਜੀ ਦਾ ਪਾਠ ਕਰਿਆ ਕਰੋਗੇ, ਗੁਰੂ ਆਪ ਕਰਾਏਗਾ ਤੁਹਾਡੇ ਕੋਲੋਂ। ਅੱਜ ਤੁਸੀਂ ਚੋਲੀਆਂ ਭਰੀਆਂ ਹਨ ਗੁਰੂ ਦੇ ਦਰ ਤੇ ਆ ਕੇ, ਜੋ ਪ੍ਰਣ ਕੀਤਾ, ਜਿਹੜਾ ਪ੍ਰਣ ਕਰਦਾ ਦੀਨ ਲਈ ਮਰਦਾ ਨਾ, ਉਹ ਗੁਰੂ ਕਾ ਸਿੱਖ ਹੈ। ਜੋ ਲੜੈ ਦੀਨ ਕੇ ਹੇਤ, ਪਹਿਲਾਂ ਗੁਰੂ ਕੇ ਸਿੱਖ ਨੇ ਨੀਂਦਰ ਨਾਲ, ਆਲਸ ਨਾਲ, ਧੰਦਿਆਂ ਨਾਲ ਲੜਾਈ ਕਰਨੀ ਹੈ ਕਿ ਪਹਿਲਾਂ ਮੈਂ ਗੁਰੂ ਦਾ ਕੰਮ ਕਰਨਾ, ਫਿਰ ਮੈਂ ਆਪਣੇ ਪੇਟ ਦੀ ਮਜ਼ੂਰੀ ਕਰਨੀ ਹੈ। ਇਹ ਹੈ ਲੜੈ ਦੀਨ ਕੇ ਹੇਤ, ਆਪਣੇ ਦੀਨ ਧਰਮ ਲਈ ਮਰਨਾ, ਮਨ ਨਾਲ ਲੜਨਾ, ਤੇ ਫਿਰ ਦੇਸ਼ ਕੌਮ ਲਈ ਵੀ ਉਹ ਕੋਈ ਲੜ ਸਕਦੇ ਹਨ ਜਿਹੜੇ ਦੀਨ ਤੇ ਮਰਦੇ ਹਨ। ਉਚਾਰਨ ਕਰੋ ਸ੍ਰੀ ਤੋਂ, ਯਾਦ ਰੱਖੋ ਜਿਨ੍ਹਾਂ ਨੇ ਬਾਹਾਂ ਖੜੀਆਂ ਕੀਤੀਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਵਾਹ ਹਨ, ਤੁਸੀਂ ਨਿਤ ਨੇਮ ਨਾ ਛੱਡਣਾ, ਦਸ਼ਮੇਸ਼ ਪਿਤਾ ਕਦੇ ਤੁਹਾਡੀ ਬਾਂਹ ਨਹੀਂ ਛੱਡਣਗੇ। ਤੋ ਹੁਕਮ ਹੋਇਆ ਸੀ ਕਿ 2:30 ਵਜੇ ਸਮਾਪਤੀ ਕਰਨਾ ਕਿਰਪਾ ਕਰਕੇ, ਤਾਂ ਦਾਸ ਨੇ 10 ਮਿੰਟ ਆਪਣੇ ਸਮੇਂ ਤੋਂ ਜ਼ਿਆਦਾ ਲਾਇਆ। ਆਓ ਸਾਰੇ ਪਿਆਰ ਨਾਲ ਹੁਣ ਇਹਨਾਂ ਤੁਕਾਂ ਨੂੰ ਪੜ੍ਹੀਏ, ਫਿਰ ਕੀਰਤਨ ਸਮਾਪਤੀ ਹੈ। ਮੋਹਰੇ ਹਿਰਦੇ ਬਸੋ ਗੋਪਾਲ, ਫਿਰ ਦਾਸ ਤੋਂ ਬਾਅਦ ਫਿਰ ਬੜਾ ਹੋਰ ਸਵਾਦਲਾ ਪ੍ਰੋਗਰਾਮ ਤੁਹਾਡੇ ਸਾਹਮਣੇ ਆ ਰਿਹਾ। ਸੰਤ ਅਨੂਪ ਸਿੰਘ ਜੀ ਆ ਰਹੇ ਹਨ, ਆਖਰ ਵਿੱਚ ਉਹਨਾਂ ਨੇ ਦੇ ਸ਼ਿਵਾ ਬਰਮ ਇਹ ਹੈ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਾਉਣੇ ਹਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹ ਲਓ, ਕੋਈ ਵੀ ਰਸਨਾ ਖਾਲੀ ਨਾ ਰਵੇ। ਇੱਕ ਵਾਰ ਸਾਰੇ ਜਪ ਲਓ, ਫਿਰ ਤਬਲਾ ਵਜਾਵਾਂਗੇ। ਇੱਕ ਵਾਰ ਸਾਰੇ ਜਪੋ, ਮੋਰੇ ਹਿਰਦੇ ਬਸੋ।

ਵਾਹਿਗੁਰੂ ਜੀ ਕਾ ਖਾਲਸਾ। ਆਪ ਸ਼ਬਦ ਸਰਵਣ ਕਰ ਰਹੇ ਸੋ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ

ਉਸ ਵਾਹਿਗੁਰੂ ਨੇ ਦਿੱਤੇ ਹਨ। ਮੇਰੇ ਗੁਰੂ ਪਾਤਸ਼ਾਹ ਆਖਦੇ ਨੇ ਕੋਈ ਜੂਆ ਖੇਡ ਰਹੇ, ਕੋਈ ਦੌਲਤ ਕਮਾਉਣ ਦੇ ਰੰਗ ਵਿੱਚ ਹੈ, ਕੋਈ ਕਿਸੇ ਰੰਗ ਵਿੱਚ ਹੈ, ਕੋਈ ਅਮਲੀ ਹੈ, ਕੋਈ ਸ਼ਰਾਬੀ ਹੈ। ਬਾਬਾ ਜੀ ਕਹਿੰਦੇ ਨੇ ਆਪ ਨਹੀਂ, ਉਸ ਵਾਹਿਗੁਰੂ ਨੇ ਰੰਗ ਦਿੱਤੇ।

ਦਰਸ਼ਨਾਂ ਦੀ ਤਾਂਘ, ਜਿਨ੍ਹਾਂ ਨੂੰ ਆਸ ਲੱਗ ਜਾਵੇ ਆਸ ਪੂਰੀ ਹੋ ਜਾਂਦੀ, ਪਰ ਕਿਤੇ ਆਸ ਲੱਗ ਜਾਵੇ ਬਾਬਾ ਫਰੀਦ ਵਾਂਗੂ। ਬਾਬਾ ਫਰੀਦ ਨੂੰ ਆਸ ਲੱਗੀ ਤੇ ਬਾਬਾ ਫਰੀਦ ਨੇ ਵੀ ਬਚਨ ਕਹਿ ਦਿੱਤਾ, ਇਹ ਦੋਏ ਨਹਿਣਾ ਮਤ ਛੋਹੋ ਫਿਰ

ਧੂੜ ਤਿਨਾ ਕੀ ਜੇ ਮਿਲੈ ਜੀ ਇਹ ਵਿਸਰਾਮ ਹੈ ਬਾਦ।

ਬੁਰਿਆਈਆਂ ਪਾਚੇ ਧਰਮ ਹਜ਼ੂਰ, ਹਜ਼ੂਰ ਦਾ ਬਚਨ ਹੈ ਕਿ ਜੋ ਕੁਝ ਤੂੰ ਕਰ ਰਿਹਾ ਅਕਾਲ ਪੁਰਖ ਵਾਹਿਗੁਰੂ ਵੇਖ ਵੀ ਰਿਹਾ ਤੇ ਲਿਖ ਵੀ ਰਿਹਾ। ਇਹ ਮਤ ਸਮਝ ਪਈ ਇਹ ਜੱਗ ਮਿੱਠਾ ਤੇ ਅਗਲਾ ਕਿੰਨੇ ਦਿੱਠਾ। ਜਦੋਂ ਹਿਸਾਬ ਹੁੰਦਾ ਤਾਂ ਰੱਤੀ ਮਾਸੇ ਦਾ ਵੀ ਹਿਸਾਬ ਹੋ ਜਾਂਦਾ, ਜਦੋਂ ਮਾਲਕ ਬਖਸ਼ਿਸ਼ ਕਰੇ ਤਾਂ ਫਿਰ ਉਹਦਾ ਲੱਖ ਦਾ ਵੀ ਹਿਸਾਬ ਨਹੀਂ ਲੈਂਦਾ। ਇਸ ਲਈ ਐਸੇ ਕਰਮ ਨਾ ਕਰ ਕਿ ਜਦੋਂ ਤੂੰ ਨਿਰੰਕਾਰ ਦੇ ਦੁਆਰ ਜਾਵੇਂ ਤੇਰੀ ਆਤਮਾ ਕਲੰਕਿਤ ਹੋਵੇ, ਪਾਪਾਂ ਦਾ ਬੋਝਾ ਤੇਰੇ ਸਿਰ ਤੇ ਹੋਵੇ ਤੇ ਫਿਰ ਕੀ ਮੂੰਹ ਵਿਖਾਏਗਾ। ਇਸ ਲਈ ਹਜ਼ੂਰ ਕਹਿੰਦੇ ਹਨ ਕਿ ਹਰ ਵੇਲੇ ਤੇਰੇ ਹਰ ਇੱਕ ਕੰਮ ਤੇ ਉਸਦੀ ਅੱਖ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਹੜੇ ਚੰਗੇ ਕਰਮ ਕਰਦੇ ਹਨ ਉਹ ਨੇੜੇ ਹੋ ਜਾਂਦੇ ਹਨ ਨਿਰੰਕਾਰ ਦੇ, ਉਹਨਾਂ ਨੂੰ ਸੱਦ ਕੇ ਗੁਰੂ ਆਪਣੇ ਪਾਸ ਬਿਠਾ ਲੈਂਦਾ, ਆ ਮੇਰੇ ਬੱਚੇ ਤੂੰ ਬੜਾ ਚੰਗਾ ਕੰਮ ਕੀਤਾ। ਤੇ ਜਿਹੜੇ ਅਮੋਲਕ ਸਵਾਸ ਪਾ ਕੇ ਨਾਮ ਨਹੀਂ ਜਪਦੇ, ਕੁਕਰਮਾਂ ਵਿੱਚ ਪੈ ਜਾਂਦੇ ਹਨ, ਨਸ਼ਿਆਂ ਵਿੱਚ ਪੈ ਜਾਂਦੇ ਹਨ, ਮਾੜਿਆਂ ਕੰਮਾਂ ਵਿੱਚ ਪੈ ਜਾਂਦੇ ਹਨ, ਤੇ ਫਿਰ ਜਿਵੇਂ ਇੱਥੇ ਲੋਕ ਉਹਨਾਂ ਕੋਲੋਂ ਨਫ਼ਰਤ ਕਰਦੇ ਨਾ, ਕੋਈ ਕੋਲ ਨਹੀਂ ਬੈਠਣ ਦਿੰਦਾ, ਇਸੇ ਤਰ੍ਹਾਂ ਉਹਨਾਂ ਦੀ ਆਤਮਾ ਕਲੰਕਿਤ ਹੋ ਜਾਂਦੀ ਹੈ। ਉੱਥੇ ਵੀ ਜਾ ਕੇ ਉਹ ਆਦਰ ਨਹੀਂ ਪਾਉਂਦੇ, ਨਿਰੰਕਾਰ ਫਿਰ ਉਹਨਾਂ ਨੂੰ 84 ਦੇ ਦੁੱਖਾਂ ਵਿੱਚ, ਗੇੜੇ ਵਿੱਚ ਭੇਜ ਦਿੰਦਾ ਤੇ ਹਾਲ ਇਹ ਹੋ ਜਾਂਦਾ ਕਿ ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਈ ਹੈ ਦੇਸ਼ ਲੰਮੇ, ਇਹਦੀ ਸਜ਼ਾ ਦਾ ਭਾਗੀ ਨਾ ਬਣ, ਇਸ ਲਈ ਤੈਨੂੰ ਸੋਹਣਾ ਮਨੁੱਛਾ ਜਨਮ ਮਿਲਿਆ, ਇਸ ਨੂੰ ਜਪ ਜਪ ਕੇ ਮਿੱਠੇ ਬੋਲ ਬੋਲ ਕੇ ਜਾ, ਸੇਵਾ ਕਰਕੇ ਕੋਈ ਉਪਕਾਰ ਕਰਕੇ ਜਾ, ਤੇਰਾ ਸਰੀਰ ਨਾ ਰਹੇ ਤੇਰੀ ਯਾਦ ਸਦਾ ਅਮਰ ਰਹੇ, ਇਸ ਲਈ ਪਾਪ ਨਾ ਕਰ ਬੰਦਿਆ।

ਕਮਾਉਂਦੇ ਕਰਦੇ ਹਾਏ ਹਾਏ ਇਹ ਮਤ ਸਮਝ ਪਾਪ ਦਾ ਬੀਜ ਬੋਣਾ ਤਾਂ ਬੜਾ ਸੌਖਾ ਹੈ ਆ ਜਦੋਂ ਕਿੱਕਰ ਦਾ ਬੀਜ ਵੇਖੀਏ ਤੇ ਬੜਾ ਮਖਮਲ ਵਰਗਾ ਬੜਾ ਕੂਲਾ ਹੁੰਦਾ ਬੜਾ ਸੋਹਣਾ ਹੁੰਦਾ ਪਰ ਜਦੋਂ ਬੀਜ ਬੋਈਏ ਤੇ ਜਿਹੜਾ ਫਿਰ ਪੌਦਾ ਉੱਗਦਾ ਉਹ ਕੰਡਿਆਂ ਦਾ ਭਰਿਆ ਹੋਇਆ ਜਿੱਥੇ ਹੱਥ ਲਾਏਗਾ ਕੰਡੇ ਹੀ ਕੰਡੇ ਹਨ ਪਾਪ ਦਾ ਬੀਜ ਤਾਂ ਬੜਾ ਪਿਆਰਾ ਲੱਗਦਾ ਪਹਿਲਾਂ ਪਰ ਜਦੋਂ ਪ੍ਰਫੁੱਲਤ ਹੁੰਦਾ ਹੀ ਨਾ ਫਿਰ ਇਹ ਜੀਵਨ ਨੂੰ ਕੁੰਭੀ ਨਰਕ ਬਣਾ ਦਿੰਦਾ ਇਸ ਲਈ ਹਜ਼ੂਰ ਕਹਿੰਦੇ ਹਨ ਪਾਪਾਂ ਤੋਂ ਡਰ ਕੋਈ ਚੰਗਾ ਕਰਮ ਕਰਨਾ ਹੈ ਤਾਂ ਉਸੇ ਵੇਲੇ ਕਰ ਲੈ ਜੇ ਮਨ ਵਿੱਚ ਫੁਰਨਾ ਹੋਇਆ ਕਿਸੇ ਪਾਪ ਕਰਨ ਦਾ ਤਾਂ ਸੋਚ ਉਸ ਨੂੰ ਦੇਰੀ ਪਾ ਹੋ ਸਕਦਾ ਕੋਈ ਤੇਰਾ ਚੰਗਾ ਕਰਮ ਤੇਰੇ ਸਾਹਮਣੇ ਆਵੇ ਤੂੰ ਪਾਪਾਂ ਦੇ ਰਸਤੇ ਤੋਂ ਹਟ ਜਾਵੇਂ ਇਸ ਲਈ ਕਹਿ ਰਹੇ ਹਨ।

ਤਿੰਨਾਂ ਮੁਖ ਡਰਾਵਣੇ ਜਿਨ੍ਹਾਂ ਵਿਸ਼ਾਰਿਓ ਨਾਉ ਇੱਥੇ ਦੁੱਖ ਗਨੇਰਿਆਂ ਅੱਗੇ ਠੌਰ ਨਾ ਥਾਉ ਪਾਪ ਕਰਨ ਲੱਗਿਆਂ ਮਨੁੱਖ ਸੋਚਦਾ ਨਹੀਂ ਕਹਿੰਦਾ ਕਿਹੜਾ ਕੋਈ ਮੈਨੂੰ ਵੇਖ ਰਿਹਾ ਇੱਕ ਸੱਚੀ ਕਹਾਣੀ ਹੈ ਇੱਕ ਸੇਠ ਨੇ ਜਿਹਦੇ ਘਰ ਕੋਈ ਔਲਾਦ ਨਹੀਂ ਸੀ ਆਪਣੇ ਘਰ ਇੱਕ ਨੌਕਰ ਰੱਖਿਆ ਇਸ ਨੌਕਰ ਨੇ ਰਾਤ ਦਿਨ ਆਪਣੇ ਸੱਚੇ ਧਰਮ ਮਾਤਾ ਪਿਤਾ ਸਮਝ ਕੇ ਸੇਵਾ ਵਿੱਚ ਲੱਗੇ ਰਹਿਣਾ ਔਰ ਸੇਵਾ ਨਾਲ ਐਸਾ ਮਨ ਜਿੱਤ ਲਿਆ ਇਸ ਬੱਚੇ ਨੇ ਕਿ ਇਹ ਸੇਠ ਔਰ ਇਹਦੀ ਘਰਵਾਲੀ ਸੋਚਦੀ ਹੈ ਬਈ ਸਾਡੀ ਔਲਾਦ ਕੋਈ ਨਹੀਂ ਕਿਉਂ ਨਾ ਆਪਣੇ ਕਾਰ ਵਿਹਾਰ ਵਿੱਚ ਇਹਦਾ 10% ਹਿੱਸਾ ਰੱਖ ਲਈਏ ਇਹਦਾ ਵੀ ਜੀਵਨ ਬਣ ਜਾਏਗਾ ਏਡੀ ਸੇਵਾ ਕਰ ਰਿਹਾ ਤੇ 10ਵਾਂ ਹਿੱਸਾ ਇਹ ਲੈ ਜਾਏਗਾ ਕਮਾਈ ਦਾ ਮਨ ਵਿੱਚ ਚੰਗਾ ਫੁਰਨਾ ਹੋਇਆ ਕਾਰ ਵਿਹਾਰ ਚੱਲਣ ਲੱਗਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਲੱਗੇ ਕਿਉਂਕਿ ਕਿਸੇ ਗਰੀਬ ਦੇ ਮੁੱਖ ਵਿੱਚ ਪਾਣਾ ਇਹ ਗੁਰੂ ਨਾਨਕ ਦੀ ਗੋਲਕ ਵਿੱਚ ਪਾਣਾ ਹੈ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ ਬਾਈ ਜੇ ਕਿਸੇ ਨੇ ਗੁਰੂ ਨਾਨਕ ਦੀ ਗੋਲਕ ਵਿੱਚ ਆਪਣੀ ਕਿਰਤ ਕਮਾਈ ਨੂੰ ਸਫਲ ਕਰਨਾ ਹੋਵੇ ਤਾਂ ਗਰੀਬ ਦੇ ਮੁੱਖ ਵਿੱਚ ਪਾਓ ਇਸ ਸੇਠ ਨੇ ਹੁਣ ਇਸ ਨੂੰ ਰੱਖ ਤਾਂ ਲਿਆ ਦਿਨੋਂ ਦਿਨ ਆਮਦਨ ਵਧਣ ਲੱਗੀ ਤੇ ਇੱਕ ਐਸਾ ਸੌਦਾ ਕੀਤਾ ਜਿਹਦੇ ਵਿੱਚ ਲੱਖਾਂ ਰੁਪਏ ਬਚ ਗਏ ਤੇ ਮਨ ਵਿੱਚ ਸੋਚਦਾ ਬਈ ਇੱਕ ਨੌਕਰ 100 ਰੁਪਈਏ ਦੇ ਮਹੀਨੇ ਦੇ ਨੌਕਰ ਨੂੰ ਇਤਨੇ ਲੱਖ ਰੁਪਈਆ ਦੇ ਦੇਵਾਂਗਾ ਮਨ ਬੇਈਮਾਨ ਹੋ ਗਿਆ ਕਿਉਂਕਿ ਮਾਇਆ ਜਿਹੜੀ ਹੈ ਇਹ ਜਦੋਂ ਆਉਂਦੀ ਹੈ ਤਾਂ ਮਨੁੱਖ ਨੂੰ ਅੰਨਾ ਕਰ ਦਿੰਦੀ ਹੈ ਸੋਚਣ ਸਮਝਣ ਨਹੀਂ ਦਿੰਦੀ ਤੇ ਜਦੋਂ ਜਾਂਦੀ ਹੈ ਤਾਂ ਐਸੀ ਚਪੇੜ ਮਾਰ ਕੇ ਜਾਂਦੀ ਹੈ ਕਿ ਮਨੁੱਖ ਨੂੰ ਪਾਗਲ ਕਰਕੇ ਜਾਂਦੀ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਕਿਤੇ ਦੂਰ ਵਾਂਡੇ ਗਿਆ ਹੋਇਆ ਸੀ ਇਸ ਬੱਚੇ ਨੂੰ ਨਾਲ ਲੈ ਕੇ ਤੇ ਡਾਕਟਰ ਦੇ ਨਾਲ ਮਿਲ ਕੇ ਉਸ ਨੂੰ ਕੁਝ ਰੁਪਏ ਦੇ ਕੇ ਜ਼ਹਿਰ ਦਾ ਟੀਕਾ ਲਵਾ ਦਿੱਤਾ ਉਸ ਬੱਚੇ ਨੂੰ ਬੱਚਾ ਸਰੀਰ ਛੱਡ ਗਿਆ ਉਹਦੇ ਮਾਤਾ ਪਿਤਾ ਨੂੰ ਪਹਿਲਾਂ ਤਾਂ ਸੁਨੇਹਾ ਭੇਜਿਆ ਬਈ ਬਿਮਾਰ ਹੈ ਫਿਰ ਸੀਰੀਅਸ ਹੈ ਫਿਰ ਆਖਿਆ ਉਹਦਾ ਸਰੀਰ ਹੁਣ ਇੱਥੇ ਨਹੀਂ ਰਿਹਾ ਤੇ ਇੰਨੀ ਦੂਰ ਤੋਂ ਹੁਣ ਇਸਦਾ ਸਰੀਰ ਕਿਵੇਂ ਲਿਆਵਾਂਗੇ ਸੰਸਕਾਰ ਵੀ ਕਰ ਦਿੱਤਾ ਤੇ ਪਿਆਰੀ ਸਾਧ ਸੰਗਤ ਜਦੋਂ ਐਸਾ ਕੁਕਰਮ ਐਡਾ ਵੱਡਾ ਇਸਨੇ ਪਾਪ ਕਰ ਲਿਆ ਤੇ ਇੱਕ ਸਾਲ ਦੇ ਬਾਅਦ ਵਾਹਿਗੁਰੂ ਨੇ ਇਸਦੇ ਘਰ ਇੱਕ ਪੁੱਤਰ ਦਿੱਤਾ ਇਸਦੀ ਘਰਵਾਲੀ ਕਹਿੰਦੀ ਹੈ ਮੈਂ ਤਾਂ ਸੁਣਿਆ ਸੀ ਕਿ ਪਾਪ ਦਾ ਬੀਜ ਮਾੜਾ ਹੁੰਦਾ ਹੈ ਪਰ 20 ਸਾਲਾਂ ਬਾਅਦ ਸਾਡੇ ਘਰ ਈਸ਼ਵਰ ਨੇ ਪੁਕਾਰ ਸੁਣੀ ਹੈ ਸੋਹਣਾ ਲਾਲ ਹੋ ਗਿਆ ਉਚਾਰਨ ਕਰੋ ਸ੍ਰੀ ਬੜਿਆਂ ਲਾਡਾਂ ਪਾਲਾਂ ਦੇ ਨਾਲ ਬੜਿਆਂ ਲਾਡਾਂ ਨਾਲ ਪਾਲਿਆ ਬੱਚਾ ਜਵਾਨ ਹੋਇਆ ਬੜੀ ਧੂਮਧਾਮ ਨਾਲ ਵਿਆਹ ਕੀਤਾ ਬੜੀਆਂ ਖੁਸ਼ੀਆਂ ਹੋਈਆਂ ਪਰ ਬੱਚਾ ਜਦੋਂ ਵਿਆਹ ਕੇ ਘਰ ਲਿਆਇਆ ਜਨਾਨੀ ਨੂੰ ਦੂਸਰੇ ਦਿਨ ਹੀ ਬਿਮਾਰ ਪੈ ਗਿਆ ਜਿਉਂ ਜਿਉਂ ਹੁਣ ਇਹ ਸੇਠ ਇਸ ਦਾ ਇਲਾਜ ਕਰਦਾ ਤਿਉਂ ਤਿਉਂ ਬਿਮਾਰੀ ਵਧਦੀ ਜਾ ਰਹੀ ਹੈ ਜਿਉਂ ਜਿਉਂ ਇਸਦਾ ਇਲਾਜ ਕਰਦਾ ਕੋਈ ਡਾਕਟਰ ਹਕੀਮ ਨਹੀਂ ਛੱਡਿਆ ਜਿਤਨਾ ਕਿਸੇ ਨੇ ਮੰਗਿਆ ਮੂੰਹ ਮੰਗਿਆ ਦਿੱਤਾ ਪਰ ਇੱਥੇ ਨੌਬਤ ਪਹੁੰਚ ਗਈ ਕਿ ਦੁਕਾਨ ਵੀ ਵਿਕ ਗਈ ਕਾਰ ਵਿਹਾਰ ਵੀ ਜਾਂਦਾ ਰਿਹਾ ਅੱਜ ਘਰ ਵੀ ਵਿਕ ਗਿਆ ਹੁਣ ਕਿਰਾਏ ਦੇ ਮਕਾਨ ਵਿੱਚ ਬੈਠੇ ਹਨ ਬੜਾ ਮਯੂਸ ਬੈਠਾ ਇਹ ਸ਼ੇਖ ਬਈ ਵੇਖੋ ਔਲਾਦ ਹੋਈ ਸੀ ਤੇ ਇੰਨੀਆਂ ਦੁੱਖਾਂ ਨਾਲ ਚੋਲੀਆਂ ਕਿਉਂ ਭਰ ਗਈਆਂ ਹਨ ਹੁਣ ਡਾਕਟਰਾਂ ਹਕੀਮਾਂ ਨੇ ਵੀ ਜਵਾਬ ਦੇ ਦਿੱਤਾ
ਤੇ ਜਦੋਂ ਇਸਨੇ ਗਾਂ ਦੇ ਨਾਲ ਉਸ ਬੱਚੇ ਵੱਲ ਤੱਕਿਆ ਤੇ ਇਸ ਨੂੰ ਉਸ ਨੌਕਰ ਦੀ ਰੂਹ ਉਹ ਸਰੂਪ ਨਜ਼ਰ ਆਇਆ। ਉਚਾਰਨ ਕਰੋ ਸ੍ਰੀ। ਤੇ ਇਹ ਬੱਚਾ ਖਿੜ ਖਿੜਾ ਕੇ ਹੱਸ ਪਿਆ, ਕਹਿਣ ਲੱਗਾ, ਸੇਠ ਜੀ ਮੈਨੂੰ ਪਛਾਣਿਆ ਜੇ ਮੈਂ ਕੌਣ ਹਾਂ? ਮੈਂ ਉਹੀ ਤੁਹਾਡਾ ਨੌਕਰ ਹਾਂ ਜਿਹਨੂੰ ਤੁਸੀਂ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਨਿਰੰਕਾਰ ਹਰ ਇੱਕ ਦੇ ਕੀਤੇ ਹੋਏ ਤੇ ਨਿਗਾਹ ਰੱਖਦਾ। ਯਾਦ ਰੱਖੋ, ਉਹ ਹਰ ਇੱਕ ਦੀ ਕਰਨੀ ਨੂੰ ਵਾਚ ਰਿਹਾ, ਦੇਖ ਰਿਹਾ। ਉਹ ਤਾਂ ਬਹਿ ਕੇ ਲੇਖਾ ਸਮਝਾਉਂਦਾ, ਸਗੋਂ ਚਿੱਠਾ ਅੱਗੇ ਰੱਖਦਾ। ਸੇਠ ਜੀ ਮੈਂ ਉਹੀ ਹਾਂ। ਤੇ ਸੇਠ ਰੋ ਪਿਆ, ਕਹਿਣ ਲੱਗਾ, ਮੇਰੇ ਤਾਂ ਪਾਪਾਂ ਦੀ ਸਜ਼ਾ ਮੈਨੂੰ ਮਿਲ ਗਈ, ਪਰ ਉਹ ਜਿਹੜੀ ਤੇਰੀ ਘਰ ਵਾਲੀ ਸਾਰਾ ਜੀਵਨ ਛੱਡਦੀ ਰਹੇਗੀ, ਗਲਦੀ ਰਹੇਗੀ, ਉਹਦਾ ਕੀ ਕਸੂਰ ਸੀ? ਅਖੇ ਉਹ ਡਾਕਟਰ ਸੀ ਜਿਸ ਨੇ ਮੈਨੂੰ ਜ਼ਹਿਰ ਦਾ ਟੀਕਾ ਲਾਇਆ ਸੀ। ਉਸ ਸੇਠ ਨੂੰ ਐਸਾ ਬੈਰਾਗ ਹੋ ਗਿਆ ਕਿ ਉਸੇ ਵੇਲੇ ਖਫਣੀ ਪਾ ਕੇ ਸਾਧੂ ਹੋ ਗਿਆ ਤੇ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੀ ਭਗਤੀ ਕਰਨ ਲੱਗਾ। ਤੋ ਪਿਆਰੀ ਸਾਧ ਸੰਗਤ, ਕਿਸੇ ਵੀ ਪਾਪ ਕਰਨ ਤੋਂ ਪਹਿਲਾਂ ਸੋਚਣਾ ਬਣਦਾ। ਅਮੋਲਕ ਸਵਾਸਾਂ ਨੂੰ ਜਪ ਜਪ ਕੇ ਸਫਲ ਕਰ ਲਓਗੇ, ਤੁਹਾਡਾ ਲੋਕ ਵੀ ਸੁਖੀ ਹੋਵੇਗਾ, ਤੁਹਾਡਾ ਪਰਲੋਕ ਵੀ

ਨਟ ਨਾਰਾਇਣ ਰਾਗ ਦੇ ਅਧੀਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਰਾਗ ਸਰੂਪ ਮਿਲਦਾ ਹੈ, ਉਹ ਹੈ ਨਟ। ਅਸਲ ਵਿੱਚ ਨਟ ਨਾਰਾਇਣ ਰਾਗ ਨਟ ਦੀ ਹੀ ਇੱਕ ਪ੍ਰਕਾਰ ਹੈ, ਪਰ ਦੋਨੋਂ ਰਾਗ ਭਿੰਨ ਅਤੇ ਸੁਤੰਤਰ ਰਾਗ ਹਨ। ਜਿੱਥੇ ਗੁਰੂਦੇਵ ਨੇ ਨਟ ਨਾਰਾਇਣ ਦੀ ਵਰਤੋਂ ਕੀਤੀ ਹੈ, ਉੱਥੇ ਸਪਸ਼ਟ ਤੌਰ ਤੇ ਨਟ ਨਾਰਾਇਣ ਮਹਿਲਾ ਚੌਥਾ, ਪੰਜਵਾਂ ਆਦਿ ਲਿਖਿਆ ਹੈ। ਨਟ ਨਾਰਾਇਣ ਦਾ ਸੁਭਾਅ ਹੈ ਕਾਲਾ। ਇਹ ਕਾਲ ਮਿਟਦੀ ਹੈ ਨਾਂ ਦੇ ਅੰਮ੍ਰਿਤ ਜਲ ਨਾਲ। ਨਾਮ ਨਾਲ ਮਨ ਥਿਰ ਹੋ ਜਾਏਗਾ, ਨਟਖਟ ਨਹੀਂ ਰਹੇਗਾ। ਨਟ ਨਾਰਾਇਣ ਦੀ ਥਾਂ ਨਰ ਨਾਰਾਇਣ ਲੈ ਲਵੇਗਾ। ਖਿਨ ਖਿਨ ਨਰ ਨਾਰਾਇਣ ਗਾਵੇ ਹੈ, ਮੁਖ ਬੋਲੇ ਹੈ ਨਰ ਨਰ ਹਰੇ। ਮਨ ਦੀ ਸਥਿਰਤਾ ਲਈ ਨਾਮ ਅੰਮ੍ਰਿਤ ਜਲ ਹੈ, ਬਾਣੀ ਦੇ ਸਾਰ ਵਿੱਚ ਜਿਸ ਨਾਲ ਨਿਸਤਾਰਾ ਹੋਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਰਾਗ ਦੇ ਆਰੋਹ ਵਿੱਚ ਸੱਤੇ ਸੁਰ ਅਤੇ ਅਵਰੋਹ ਵਿੱਚ ਦੈਵਤ ਅਤੇ ਗੰਧਾਰ ਵਕਲ ਢੰਗ ਨਾਲ ਲੱਗਦੇ ਹਨ। ਦੋਨੋਂ ਮੱਧਮ ਲੱਗਦੇ ਹਨ। ਇਸ ਦੇ ਗੌਂਗ ਦਾ ਸਮਾਂ ਰਾਤ ਦਾ ਦੂਸਰਾ ਪਹਿਰ ਹੈ। ਰਾਗ ਨਟ ਨਾਰਾਇਣ ਵਿੱਚ ਪਹਿਲਾ ਸ਼ਬਦ ਮੇਰੇ ਮਨ ਸੇਬ ਸਫਲ ਹਰ ਕਾਲ ਲੇ ਗੁਰਪਗ ਰੇਨ ਰਵਾਲ। ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੀ ਰਚਨਾ। ਇਸ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ। ਦੂਜਾ ਸ਼ਬਦ ਸਰਵਣ ਕਰੋ ਭਾਈ ਹਰਿੰਦਰ ਸਿੰਘ, ਹਰਚਰਨ ਸਿੰਘ ਜੀ ਫੱਕਰ। ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਉਲਾਹ ਨੂੰ ਮੈਂ ਕਾਹੂ ਨਾ ਦਿਓ। ਪਹਿਲਾ ਸ਼ਬਦ ਮੇਰੇ ਮਨ ਸੇਵ ਸਫਲ ਹਰ ਕਾਲ।

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਾ ਜਾਤ ਦਾ, ਮੋਹੇ ਨਿਰਗੁਣ।

ਗੁਰੂ ਨਾਨਕ ਦਾ ਨਾਮ ਜਿਨ੍ਹਾਂ ਨੇ ਵੀ ਰਸ਼ਨਾ ਤੇ ਲਿਆਂਦਾ ਫਿਰ ਉਹ ਜਨਮ ਮਰਨ ਤੋਂ ਰਹਿਤ ਹੋ ਗਏ ਸੇ ਫਿਰ ਗਰਭਾਸ਼ ਨਾ ਭਰਿਆ ਰਹੇ ਤਾਰਿਆ ਜਹਾਨ ਲਿਹਾ ਅਭਿਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਧਨ ਕਿਹਾ ਤਿੰਨ ਜਮ ਨੇੜ ਨਾ ਆਇਆ ਜਿਸਨੇ ਵੀ ਪਿਆਰ ਔਰ ਸਿਦਕ ਦੇ ਨਾਲ ਇੱਕ ਵੇਰਾ ਪਿਆਰ ਨਾਲ ਕਹਿ ਦਿੱਤਾ ਧੰਨ ਗੁਰੂ ਨਾਨਕ ਜਮਦੂਤ ਨੇੜੇ ਨਹੀਂ ਆ ਸਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਧਾਰਦੇ ਹੋਏ ਇੱਕ ਜੰਗਲ ਵਿੱਚੋਂ ਵਿਚਰ ਰਹੇ ਹਨ ਇੱਕ ਛੋਟਾ ਜਿਹਾ ਪਿੰਡ ਆਇਆ ਜਿਨ੍ਹਾਂ ਦਾ ਨਿਤਾ ਪ੍ਰਤੀ ਇਹ ਕਰਮ ਸੀ ਕੋਈ ਵੀ ਅਭਿਆਗਤ ਕੋਈ ਵੀ ਮੁਸਾਫਰ ਉਥੋਂ ਲੰਘ ਜਾਵੇ ਪਹਿਲਾਂ ਕਤਲ ਕਰਨਾ ਫਿਰ ਉਸ ਦੀ ਤਲਾਸ਼ੀ ਲੈਣੀ ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਨਤ ਉਹ ਦੇਖ ਰਹੇ ਸਨ ਬਈ ਇਹਨਾਂ ਕੋਲੋਂ ਸ੍ਰਿਸ਼ਟੀ ਨੂੰ ਬੜਾ ਦੁੱਖ ਪਹੁੰਚ ਰਿਹਾ ਤਾਰਨ ਲਈ ਹਜ਼ੂਰ ਆਪ ਉਸ ਜੰਗਲ ਵਿੱਚੋਂ ਵਿਚਰਦੇ ਹੋਏ ਪਿੰਡ ਵਿੱਚ ਆ ਰੁਕੇ ਚੋਰਾਂ ਨੇ ਆ ਕੇ ਘੇਰ ਲਿਆ ਹਜ਼ੂਰ ਕਹਿਣ ਲੱਗੇ ਭਾਈ ਕੀ ਚਾਹੁੰਦੇ ਹੋ ਕਿ ਜੋ ਕੁਝ ਹੈ ਇੱਥੇ ਰੱਖ ਦਿਓ ਪਰ ਅਸੀਂ ਪਹਿਲਾਂ ਕਤਲ ਕਰਦੇ ਹਾਂ ਤੇ ਬਾਅਦ ਵਿੱਚ ਤਲਾਸ਼ੀ ਲੈਂਦੇ ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਿਆ ਜੋ ਕੁਝ ਸਾਡੇ ਕੋਲ ਹੈ ਉਹ ਤੁਹਾਨੂੰ ਦੇ ਦਿੰਦੇ ਹਾਂ ਤੇ ਸਾਨੂੰ ਜਾਣ ਦਿਓ

ਸਕਦੀਆਂ ਹਨ ਤੇ ਜੇ ਲੱਕੜਾਂ ਇਕੱਠੀਆਂ ਕਰ ਲਈਆਂ ਅੱਗ ਕਿੱਥੋਂ ਲਿਆਵਾਂਗੇ। ਤਾਂ ਇੱਕ ਚਿਤਾ ਬਲ ਰਹੀ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਸ ਚਿਤਾ ਵੱਲ ਉਂਗਲੀ ਕਰ ਦਿੱਤੀ, ਬਈ ਉਹ ਅੱਗ ਬਲ ਰਹੀ ਹੈ, ਉਥੋਂ ਅਗਨੀ ਲਿਆਓ ਤੇ ਫਿਰ ਜੋ ਮਰਜ਼ੀ ਹੈ ਕਰ ਲੈਣਾ। ਕੁਝ ਚੋਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਾਸ ਖਲੋ ਗਏ, ਬਈ ਚਲੇ ਹੀ ਨਾ ਜਾਣ, ਤੇ ਕੁਝ ਅਗਨੀ ਲੈਣ ਲਈ ਚਲੇ ਗਏ। ਜਾ ਕੇ ਕੀ ਵੇਖਦੇ ਹਨ, ਜਿਹੜਾ ਮ੍ਰਿਤਕ ਸਰੀਰ ਜਲ ਰਿਹਾ ਸੀ ਨਾ, ਉਸ ਸਰੀਰ ਨੂੰ ਲੈਣ ਵਾਸਤੇ ਪਹਿਲਾਂ ਤਾਂ ਜਮ ਗਣ ਆਏ ਹਨ, ਉਸਦੀ ਆਤਮਾ ਨੂੰ ਬੜਾ ਮਾਰ ਰਹੇ ਸਨ, ਤੇ ਫਿਰ ਉਸੀ ਵੇਲੇ ਰਾਮ ਗਣ ਆ ਗਏ, ਫੁੱਲਾਂ ਦੇ ਵਿਮਾਨ ਸਜ ਕੇ ਆ ਗਏ ਤੇ ਆਪਸ ਵਿੱਚ ਚਰਚਾ ਕਰ ਰਹੇ ਸਨ। ਉਹ ਰਾਮ ਗਣ ਕਹਿਣ ਲੱਗੇ, ਭਾਈ ਇਸ ਆਤਮਾ ਨੂੰ ਹੁਣ ਅਸੀਂ ਲੈ ਜਾਣਾ ਹੈ। ਜਮ ਗਣ ਕਹਿੰਦੇ ਹਨ, ਇਸਨੇ ਸਾਰੀ ਜ਼ਿੰਦਗੀ ਕੋਈ ਚੰਗਾ ਕਰਮ ਨਹੀਂ ਕੀਤਾ, ਕਦੀ ਇਸ ਦੇ ਕਦਮ ਸਤਸੰਗਤ ਵੱਲ ਨਹੀਂ ਗਏ, ਇਨ੍ਹਾਂ ਨੇਤਰਾਂ ਨਾਲ ਕਦੀ ਇਸਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ, ਆਪਣੇ ਇਸ਼ਟ ਅੱਗੇ ਕਦੀ ਸ਼ੀਸ਼ ਨਹੀਂ ਚੁਕਾਇਆ। ਇਹ ਤਾਂ ਕੁੰਭੀ ਨਰਕ ਦਾ ਭਾਗੀ ਹੈ, ਇਹਨੂੰ ਤੁਸੀਂ ਕਿਵੇਂ ਲੈ ਜਾ ਸਕਦੇ ਹੋ? ਤਾਂ ਰਾਮ ਗਣਾ ਨੇ ਆਖਿਆ, ਤੈਨੂੰ ਪਤਾ ਨਹੀਂ, ਸ੍ਰਿਸ਼ਟੀ ਦੇ ਮਾਲਕ, ਲੋਕ ਪਰਲੋਕ ਦੇ ਮਾਲਕ ਗੁਰੂ ਨਾਨਕ ਸੱਚੇ ਪਾਤਸ਼ਾਹ ਉਹ ਖੜੋਤੇ ਹਨ ਤੇ ਉਹਨਾਂ ਨੇ ਇਸ ਚਿਤਾ ਵੱਲ ਉਂਗਲੀ ਕਰ ਦਿੱਤੀ ਹੈ, ਇਸ ਲਈ ਇਹ ਹੁਣ ਨਰਕਾਂ ਵਿੱਚ ਨਹੀਂ ਜਾਏਗਾ, ਸਵਰਗ ਵਿੱਚ ਜਾਏਗਾ। ਚੋਰਾਂ ਨੇ ਜਦੋਂ ਇਹ ਗੱਲ ਸੁਣੀ ਤਾਂ ਅੱਖਾਂ ਭਰ ਆਈਆਂ, ਕੀਤੇ ਹੋਏ ਪਾਪ ਸਾਹਮਣੇ ਆ ਗਏ ਤੇ ਆ ਕੇ ਚਰਨਾਂ ਤੇ ਡਿੱਗ ਪਏ। ਨਾਲਦਿਆਂ ਨੂੰ ਵੀ ਦੱਸਿਆ, ਭਾਈ ਜਿਹੜਾ ਪ੍ਰਭੂ ਸਾਡੇ ਪੁੰਨਾਂ ਤੇ ਤਪੱਸਿਆ ਤੇ ਚੰਗੇ ਕਰਮ ਕਰਕੇ ਨਹੀਂ ਰੀਝਦਾ, ਅੱਜ ਉਹ ਈਸ਼ਵਰ ਸਾਡੇ ਪਾਪਾਂ ਤੇ ਰੀਝ ਕੇ ਸਾਨੂੰ ਤਾਰਨ ਲਈ ਆ ਗਿਆ। ਸਾਰਿਆਂ ਨੇ ਚਰਨ ਪਕੜੇ ਤੇ ਹਜ਼ੂਰ ਦੇ ਦਰ ਤੋਂ ਇਹ ਦਾਤ ਮੰਗੀ, ਭਾਈ ਗਰੀਬ ਨਿਵਾਜ ਸਾਨੂੰ ਸੱਚ ਦਾ ਰਾਹ ਦੱਸੋ। ਤੇ ਹਜ਼ੂਰ ਨੇ ਫਿਰ ਕੀ ਦੱਸਿਆ? ਆਖਿਆ, ਕਿਰਤ ਕਰਨੀ, ਵੰਡ ਕੇ ਛਕਣਾ, ਔਰ ਫਿਰ ਦੋਨੋਂ ਟਾਈਮ ਜਪਣਾ ਸ੍ਰੀ ਵਾਹਿਗੁਰੂ। ਇਹ ਹੈ ਗੁਰੂ ਨਾਨਕ ਜਿਨ ਸੁਣਿਆ ਪੇ।

0: ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਨਾਨਕ ਦੀ ਸ਼ਿਫਤ ਕਰਦੇ ਹੋਏ ਆਪ ਕਹਿੰਦੇ ਹਨ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਧਰਿਆ ਰੇ। ਗੁਰੂ ਨਾਨਕ ਨੇ ਜਿਤਨੇ ਤਾਰੇ ਹਨ ਕੋਈ ਗਿਣਤੀ ਹੈ? ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਸਾਇੰਸਦਾਨਾਂ ਨੇ ਕਰ ਲਈ ਹੈ, ਪਰ ਜਿਤਨੇ ਗੁਰੂ ਨਾਨਕ ਨੇ ਤਾਰੇ ਹਨ, ਪਸ਼ੂ ਪ੍ਰੇਤ ਮੁਗਦ ਕੋ ਤਾਰੇ, ਕਿਤਨਿਆਂ ਕੋ ਦੀ ਕੋਈ ਗਿਣਤੀ ਕਰ ਲਵੇਗਾ? ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ? ਕੋਈ ਕਵੇ ਮੈਂ ਮੋਲੇ ਧਾਰ ਬਾਰਿਸ਼ ਦੀਆਂ ਬੂੰਦਾਂ ਦੀ ਗਿਣਤੀ ਕਰ ਲਈ ਹੈ? ਹੋ ਨਹੀਂ ਸਕਦੀ, ਪਰ ਮੰਨ ਲਵਾਂਗੇ ਕਰ ਲਈ ਹੋਵੇਗੀ। ਪਰ ਜਿਤਨੇ ਗੁਰੂ ਨਾਨਕ ਨੇ ਤਾਰੇ ਹਨ, ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਕਰੋੜਾਂ ਹੀ ਅਪਰਾਧੀ ਤਰ ਗਏ, ਜਿਨ੍ਹਾਂ ਨੇ ਨਾਮ ਲਿਆ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਡਿੱਠਾ, ਸਾਰੇ ਹੀ ਤਰ ਗਏ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਹੁਣ ਉਹ ਜੋਤੀ, ਗੁਰੂ ਨਾਨਕ ਦੀ ਜੋਤੀ ਜੋ ਹੈ, ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਦਰ ਆਈ। ਹਰ ਜੀਓ ਨਾਮ ਪਰਿਓ ਰਾਮਦਾਸ, ਹੁਣ ਗੁਰੂ ਨਾਨਕ ਨੇ ਆਪਣਾ ਨਾਮ ਰਾਮਦਾਸ ਅਖਵਾਇਆ। ਉਚਾਰਨ ਕਰੋ ਸ੍ਰੀ ਵਾਹਿਗੁਰੂ।
1: ਵਾਹਿਗੁਰੂ।
0: ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ, ਆਓ ਆਪਣੀ ਸੁਰਤ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੈ ਚੱਲੀਏ ਤੇ ਕਰੀਏ ਨਮਸਕਾਰ। ਪਿਆਰ ਨਾਲ ਆਖੋ ਧੰਨ ਗੁਰੂ ਰਾਮਦਾਸ।
1: ਗੁਰੂ ਰਾਮਦਾਸ।
0: ਗੁਰੂ ਰਾਮਦਾਸ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਹਨ। ਭਾਈ ਸੋਮਾ ਨਾਮ ਦਾ ਰਸੀਆ ਲਾਹੌਰ ਰਹਿੰਦਾ ਸੀ, ਪੂਰਬਲੇ ਕਰਮ ਭਗਤੀ ਭਾਵ ਦੇ ਨਾਲ ਭਰਪੂਰ ਸਨ, ਕਿਉਂਕਿ ਪੂਰਨ ਗੁਰੂ ਦੀ ਸੰਗਤ ਤਾਂ ਹੀ ਮਿਲਦੀ ਹੈ ਜੇ ਪੂਰਬਲੇ ਕਰਮ ਵੀ ਅੱਛੇ ਹੋਣ। ਪੂਰਨ ਗੁਰੂ ਤਾਂ ਹੀ ਪ੍ਰਾਪਤ ਹੁੰਦਾ ਹੈ ਜੇ ਪਿਛਲੇ ਵੀ ਕੋਈ ਪੂਰਬਲੇ ਚੰਗੇ ਕਰਮ ਹੋਣ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਤੇ ਜਦੋਂ ਪੂਰਨ ਗੁਰੂ ਮਿਲ ਜਾਵੇ ਤਾਂ ਫਿਰ ਮਿਟਿਓ ਹਨੇਰ ਮਿਲਤ ਹਰ ਨਾਨਕ, ਫਿਰ ਅਗਿਆਨ ਰੂਪੀ ਹਨੇਰਾ ਮਿਟ ਜਾਂਦਾ, ਗਿਆਨ ਅੰਜਨ ਗੁਰਦਿਆ ਅਗਿਆਨ ਹਨੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਪੂਰਨ ਗੁਰੂ ਦੀ ਪ੍ਰਾਪਤੀ। ਭਾਈ ਸੋਮਾ ਲਾਹੌਰ ਦਾ ਨਿਵਾਸੀ ਸੀ ਤੇ ਅੰਮ੍ਰਿਤਸਰ ਵਿਖੇ ਆਪਣਾ ਨਿਵਾਸ ਲੈ ਆਇਆ। ਕਾਹਦੇ ਲਈ? ਬਈ ਦੋਨੋਂ ਟਾਈਮ ਸਤ ਸੰਗਤ ਕਰਾਂਗੇ ਤੇ ਵਿਹਾਰ ਵਿੱਚੋਂ ਸਮਾਂ ਮਿਲੇਗਾ ਤਾਂ ਗੁਰੂ ਦਰ ਦੀ ਸੇਵਾ ਕਰਕੇ ਜੀਵਨ ਸਫਲ ਕਰਾਂਗੇ। ਭਾਈ ਸੋਮਾ, ਘਰ ਦੇ ਵਿੱਚ ਬੜੀ ਗਰੀਬੀ ਹੈ, ਕੋਈ ਅਮੀਰੀ ਨਹੀਂ, ਛੋਲੇ ਉਬਾਲ ਕੇ ਵੇਚ ਲੈਂਦਾ, ਉਹਦੇ ਵਿੱਚੋਂ ਚਾਰ ਪੈਸੇ ਬਚਦੇ ਹਨ, ਉਹਦੇ ਨਾਲ ਨਿਰਵਾਹ ਕਰ ਲੈਂਦਾ ਤੇ ਬਾਕੀ ਦਾ ਸਮਾਂ ਸੇਵਾ ਸਿਮਰਨ ਵਿੱਚ ਬਤੀਤ ਕਰ ਦਿੰਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਨ ਵਿੱਚ ਖਿਆਲ ਆਇਆ, ਭਾਈ ਸੋਮਾ ਸਵੇਰ ਸ਼ਾਮ ਹਰ ਵੇਲੇ ਸਿਮਰਨ ਵਿੱਚ ਜੁੜਿਆ ਰਹਿੰਦਾ, ਵਿਹਾਰ ਤੋਂ ਸਮਾਂ ਮਿਲਦਾ, ਸੇਵਾ ਕਰਦਾ, ਵੇਖੀਏ ਕੁਝ ਇਹਦੇ ਅੰਦਰ ਮਾਇਆ ਦੀ ਪਕੜ ਵੀ ਹਟੀ ਹੈ ਜਾਂ ਮਾਇਆ ਦੀ ਪਕੜ ਉਵੇਂ ਹੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ।
1: ਵਾਹਿਗੁਰੂ।
0: ਗੁਰੂ ਰਾਮਦਾਸ ਪਾਤਸ਼ਾਹ ਆਏ, ਕਹਿਣ ਲੱਗੇ, ਸੋਮਿਆਂ ਅੱਜ ਦੀ ਜਿਤਨੀ ਵਟਕ ਹੋਈ ਹੈ ਸਾਨੂੰ ਦੇ ਦੇ। ਭਾਈ ਸੋਮੇ ਨੇ ਧੰਨ ਭਾਗ ਸਮਝੇ, ਜਿਤਨੀ ਵਟਕ ਹੋਈ ਸੀ ਹਜ਼ੂਰ ਦੇ ਅਰਪਣ ਕਰ ਦਿੱਤੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਉਹ ਪੈਸੇ ਮਜ਼ਦੂਰਾਂ ਨੂੰ ਵੰਡ ਦਿੱਤੇ। ਦੂਸਰੇ ਦਿਨ ਫਿਰ ਆਣ ਖੜੋਤੇ, ਸੋਮਿਆਂ ਅੱਜ ਵੀ ਜਿਤਨੀ ਵਟਕ ਹੋਈ ਹੈ ਸਾਨੂੰ ਦੇ ਦੇ। ਭਾਈ ਸੋਮੇ ਨੇ ਸੋਚਿਆ, ਭਾਈ ਗੁਰੂ ਤਰੁੱਠਾ ਹੈ, ਗੁਰੂ ਨੇ ਮੈਨੂੰ ਸੰਭਾਲਿਆ, ਕਿਉਂਕਿ ਜਿਹਦੇ ਦਰ ਤੇ ਲਕਸ਼ਮੀ ਹੱਥ ਬੱਧੀ ਖੜੀ ਹੈ, ਦੇਵੀ ਦੇਵਤੇ ਪੀਰ ਪੈਗੰਬਰ ਔਲੀਆ ਜਿਹਦੇ ਹੁਕਮ ਦੀ ਉਡੀਕ ਵਿੱਚ ਹਨ, ਜਿਸ ਤੇ ਦਰ ਦੀ ਚਰਨ ਤੋੜੀ ਲੈ ਕੇ ਆਪਣੇ ਤਨ ਭਾਗ ਸਮਝਦੇ ਹਨ, ਉਹ ਗੁਰੂ ਇੱਕ ਕੰਗਾਲ ਪਾਸੋਂ ਵਟਕ ਮੰਗ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਉਹਦੀ ਬਖਸ਼ਿਸ਼ ਹੈ, ਰਹਿਮਤ ਹੈ। ਭਾਈ ਸੋਮੇ ਨੇ ਜਿਤਨੀ ਵਟਕ ਹੋਈ ਸੀ ਹਜ਼ੂਰ ਦੇ ਅਰਪਣ ਕਰ ਦਿੱਤੀ। ਇਤਿਹਾਸ ਵਿੱਚ ਲਿਖਿਆ ਕਿ धन गुरु रामदास पातशाह छे दिन लगातार आउंदे, पाई सोमे पासो वटक मंगदे ते पाई सोमा हजूर दे अर्पण कर देंदा। सतवें दिन जदों आए तां पाई सोमे ने आप ही जितनी वटक होई सी हजूर दे अर्पण करनी चाही, तां धन गुरु रामदास पातशाह कहन लगे, सोमिया अज असी लैन नहीं आए, अज देन लई आए हां। भाई सोमा चरणा नूं लिपट गया, ओ सच्चा पातशाह, ओ मेरा दे साईं, असी तैनू की देन जोगे हां, असी तां जुगा जुगंतर तेरे पासों ही लै रहे हां, और तेरे दित्ते हुए विच्चों जे तिल मात्र देवी दिता तां की दिता है, तेरा दिया तुझे क्या अर्पूं, तेरे दित्ते हुए विच्चों जे तिल मात्र देवी दिता है तां क्या दिता है। उचारण करो श्री वाहिगुरु। भाई सोमे ने नैना दे जल नाल हजूर दे चरण धो दिते, ते जो जो चरणा नूं लिपटदा अंदर दा शीशा साफ हो रहा है। जदों सिख गुरु दे चरणा ते मस्तक रखदा है तां पापां दे छोड कट जांदे हन, अंदर दा शीशा साफ हो जांदा है। उचारण करो श्री वाहिगुरु। धन गुरु रामदास किसे प्यार विच आके भाई सोमे नूं वरदान दे रहे हन, सोमा शाह वे परवाह, ओ सोमिया तू वे परवाह होवेगा, सोमिया तू शाह सदीवेगा, इस दुनियादारी दा ही नहीं तेरे परमार्थ विच भी, तेरे नाम विच भी बरकतां पैणगियां, तेरे नेत्रां विच बरकत पवेगी, जिस नूं एक वेरी वेख लेगा वो निहाल हो जावेगा, तेरी रसना ते बरकत होवेगी, जिनू वरदान दे देवेगा, जिनू एक वेरा बचन कह देवेगा वो बचन कदी खाली नहीं जाएगा, तेरे हथां विच बरकत होवेगी, दे नाल भी तू आशीर्वाद दे दिती, उदा लोक भी सुखी ते परलोक भी सुहेला हो जाएगा। उचारण करो श्री वाहिगुरु।

ਅਸੀਂ ਰੋਜ਼ ਹੀ ਗੁਰੂ ਪਾਸੋਂ ਮੰਗਦੇ ਹਾਂ, ਹੇ ਵਾਹਿਗੁਰੂ, ਹੇ ਨਿਰੰਕਾਰ, ਹੇ ਗੁਰੂ ਨਾਨਕ, ਸਾਡੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਈ। ਪਰ ਕਦੀ ਗੁਰੂ ਕੋਲੋਂ ਇਹ ਨਹੀਂ ਮੰਗਿਆ ਭਈ ਹੇ ਵਾਹਿਗੁਰੂ ਮੇਰੇ ਨਿਤਨੇਮ ਵਿੱਚ ਵੀ ਬਰਕਤ ਪਾ, ਨਾਮ ਵਿੱਚ ਵੀ ਬਰਕਤ ਪਾ, ਦਿਨੋ ਦਿਨ ਤੇਰੇ ਚਰਨਾਂ ਨਾਲ ਪਿਆਰ ਵਧਦਾ ਜਾਵੇ। ਕਦੀ ਇਹ ਬਰਕਤ ਨਹੀਂ ਮੰਗੀ। ਤੇ ਜਿਨ੍ਹਾਂ ਨੇ ਇਹ ਬਰਕਤ ਮੰਗ ਲਈ ਹੈ ਨਾ ਗੁਰੂ ਕੋਲੋਂ, ਉਹਨਾਂ ਨੂੰ ਫਿਰ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋ ਗਏ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹੀ। ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਹੈ, ਜੋ ਹਰੀ ਦੇ ਨਾਮ ਨਾਲ ਜੁੜਦੇ ਹਨ, ਉਹਨਾਂ ਦੇ ਅਚਿੰਤ ਕੰਮ ਹੋ ਜਾਂਦੇ ਹਨ। ਪਰਮੇਸ਼ਰ ਉਹਨਾਂ ਨੂੰ ਮੰਗਣ ਦਾ ਮੌਕਾ ਹੀ ਨਹੀਂ ਦਿੰਦਾ, ਪਹਿਲਾਂ ਹੀ ਦੇ ਦਿੰਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੋ ਭਾਈ ਸੋਮੇ ਨੂੰ ਹਜ਼ੂਰ ਨੇ ਵਰਦਾਨ ਦਿੱਤਾ, ਸੋਮਿਆ ਤੇਰੇ ਨਾਮ ਵਿੱਚ ਵੀ ਬਰਕਤ ਪਵੇਗੀ, ਤੇਰੇ ਪਰਮਾਰਥ ਵਿੱਚ ਵੀ ਬਰਕਤ ਪਵੇਗੀ। ਔਰ ਗੁਰੂ ਘਰ ਵੱਲੋਂ ਪੀੜੀ ਦਿੱਤੀ ਗਈ ਔਰ ਮੁਲਤਾਨ ਦੀ ਧਰਤੀ ਤੇ ਫਿਰ ਭਾਈ ਸੋਮੇ ਨੇ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕੀਤਾ। ਉਹਨਾਂ ਦੇ ਖਾਨਦਾਨ ਵਿੱਚੋਂ ਅੱਜ ਵੀ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕਰਦੇ ਹਨ। ਔਰ ਗੁਰੂ ਨਾਨਕ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਸ ਨੂੰ ਕਿਹਾ ਸੀ ਨਾ ਸੋਮਾ ਸ਼ਾਹ, ਅੱਜ ਉਹਨਾਂ ਦੇ ਘਰ ਕੋਈ ਛੋਟਾ ਬੱਚਾ ਵੀ ਬੈਠਾ ਹੋਵੇ, ਉਸ ਨੂੰ ਵੀ ਸ਼ਾਹ ਜੀ ਕਰਕੇ ਪੁਕਾਰਦੇ ਹਨ। ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਸ਼ਹਿਨ ਸ਼ਾਹੀਆਂ ਬਖਸ਼ ਦੇਵੇ ਸਾਧ ਸੰਗਤ, ਉਹ ਫਿਰ ਰਹਿੰਦੀ ਦੁਨੀਆਂ ਤੱਕ ਸ਼ਾਹ ਹੀ ਰਹਿਣਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਗੁਰੂ ਨਾਨਕ ਨੂੰ ਜਿਨ੍ਹਾਂ ਨੇ ਭਾਈ ਪਿਆਰ ਦੇ ਨਾਲ, ਸਿਦਕ ਦੇ ਨਾਲ ਧਿਆਇਆ, ਫਿਰ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹੀ। ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਮੈਂ ਮੂਰਖ ਕੀ ਕੇਤਕ ਬਾਤ ਹੈ। ਔਰ ਗੁਰੂ ਨਾਨਕ ਦੇ ਦਰ ਦੀ ਜਿਨ੍ਹਾਂ ਨੇ ਕਾਮਨਾ ਕਰਕੇ ਸੇਵਾ ਕੀਤੀ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਈਆਂ ਹਨ। ਤੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝ ਕੇ ਨਿਸ਼ਕਾਮਤਾ ਦੇ ਨਾਲ ਸੇਵਾ ਕੀਤੀ, ਉਹ ਗੁਰੂ ਨਾਨਕ ਦਾ ਰੂਪ ਹੀ ਬਣ ਗਏ, ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਇਸ ਲਈ ਮੈਂ ਮੂਰਖ ਕੀ

ਤੇ ਜਦੋਂ ਕੋਈ ਰੱਬ ਦੇ ਪਿਆਰੇ ਕੋਲ ਪੁੱਛਣ ਵਾਸਤੇ ਜਾਏਗਾ ਉਹ ਪਹਿਲਾਂ ਇਹੋ ਹੀ ਕਹੇਗਾ ਜੇ ਕੰਤ ਨੂੰ ਆਪਣੀ ਮਨ ਦੀ ਸੇਜਾ ਤੇ ਬੁਲਾਉਣਾ ਚਾਹੁੰਦਾ ਤੇ ਪਹਿਲਾਂ ਇਸ ਚੋਲੇ ਨੂੰ ਰੰਗ ਲੈ।

ਪੁੱਛਦੇ ਕਿ ਤਨ ਦਾ ਚੋਲਾ ਕਿਵੇਂ ਰੰਗਾਂ ਤੇ ਮਨ ਦਾ ਚੋਲਾ ਕਿਵੇਂ ਰੰਗਾਂ। ਇਹ ਸਵਾਲ ਹੀ ਐਸਾ ਹੈ, ਇਹ ਬੋਲੀ ਐਸੀ ਹੈ, ਆਮ ਬੰਦਾ ਇਸ ਗੱਲ ਦਾ ਜਵਾਬ ਕਿਵੇਂ ਦੇਵੇਗਾ। ਜਿਸਨੇ ਤਨ ਦਾ ਚੋਲਾ ਕਦੇ ਰੰਗਿਆ ਹੀ ਨਹੀਂ, ਪਹਿਲਾਂ ਤਨ ਦਾ ਚੋਲਾ ਰੰਗੇਗਾ ਤੇ ਫਿਰ ਮਨ ਦਾ ਚੋਲਾ ਰੰਗੇਗਾ। ਪਤਾ ਹੀ ਨਹੀਂ ਕਿਵੇਂ ਰੰਗਣਾ, ਜ਼ਰਾ ਧਿਆਨ ਦਿਓ। ਅੱਜ ਪਤਾ ਲੱਗ ਜਾਏ ਕਿ ਤਨ ਦਾ ਚੋਲਾ ਕਿਵੇਂ ਰੰਗਣਾ।

ਕੰਨ ਦਾ ਚੋਲਾ ਕਿਵੇਂ ਰੰਗਾ ਤੇ ਮਨ ਦਾ ਚੋਲਾ ਕਿਵੇਂ ਰੰਗਾ ਤੇ ਭਾਈ ਮੰਝ ਕਰਨ ਦਾ ਤਨ ਦਾ ਚੋਲਾ ਰੰਗ ਗੁਰੂ ਦੀ ਸਾਧ ਸੰਗਤ ਦੀ ਸੇਵਾ ਕਰਕੇ ਤੇ ਮਨ ਦਾ ਚੋਲਾ ਰੰਗ ਸਿਮਰਨ ਕਰਕੇਤੇ ਫਿਰ ਐਸਾ ਰੰਗ ਚੜੇਗਾ ਦੁਨੀਆਂ ਦੇ ਚੋਲਿਆਂ ਨੂੰ ਤੇ ਦਾਗ ਲੱਗ ਜਾਂਦਾ।

ਪਰਖ ਕਰਨ ਵਾਸਤੇ ਸਾਧ ਸੰਗਤ ਦੇ ਅੱਗੇ ਆ ਕੇ ਇਹ ਚੋਲਾ ਰੱਖਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਵਾਜ਼ ਆਈ, ਉੱਤੋਂ ਤੇ ਚਿੱਟਾ ਹੋ ਗਿਆ ਪਰ ਅੰਦਰੋਂ ਮੈਲ ਹੈ।

ਉਹਨਾਂ ਲੋਕਾਂ ਵੱਲ ਇਸ਼ਾਰਾ ਕੀਤਾ ਜਿਹੜੇ ਲੋਕ ਆ ਕੇ ਮੱਥਾ ਵੀ ਟੇਕਦੇ ਨੇ, ਸਿਰ ਤੇ ਚੁਕਾ ਦਿੰਦੇ ਨੇ ਪਰ ਮਨ ਆਪਣੇ ਕੋਲ ਰੱਖਦੇ ਨੇ, ਮਨ ਨਹੀਂ ਚੁਕਾਉਂਦੇ, ਚੜ੍ਹਦੀ ਜਾ ਰਹੀ। ਇਸ ਲਈ ਸੇਵਾ ਕਰਕੇ, ਅਹਿਕਾਰ ਸੇਵਾ ਕਰਕੇ ਤਨ ਦਾ ਚੋਲਾ ਪਹਿਲਾਂ ਰੰਗਣਾ ਜ਼ਰੂਰੀ। ਤਨ ਦਾ ਚੋਲਾ ਜਿਨ੍ਹਾਂ ਨੇ ਨਹੀਂ ਰੰਗਿਆ, ਇਤਿਹਾਸ ਪੜ੍ਹਿਆ ਤੁਸੀਂ, ਜਿੰਨੇ ਵੀ ਮਹਾਨ ਰਿਖੀ ਹੋਏ ਨੇ ਤਪੱਸਿਆ ਕਰਨ ਵਾਲੇ, ਆਖਿਰ ਵਿੱਚ ਆ ਕੇ ਤਪੱਸਿਆ ਕਰਦਿਆਂ ਕਰਦਿਆਂ ਜਦੋਂ ਸਿਮਰਤ ਦਾ ਧਨ ਜੁੜ ਗਿਆ, ਥੋੜਾ ਜਿਹਾ ਕ੍ਰੋਧ ਆਇਆ ਤੇ ਹੰਕਾਰ ਆਇਆ, ਉਹ ਜਿਹੜਾ ਤੁਰਤਾ ਤੁਤਾਇਆ ਚੋਲਾ ਸੀ ਉਹ ਸਾਰਾ ਮੈਲਾ ਹੋ ਗਿਆ, ਕਿਉਂਕਿ ਤਨ ਦਾ ਚੋਲਾ ਨਹੀਂ ਸੀ ਧੋਤਾ, ਕਦੇ ਵੀ ਸਾਧ ਸੰਗਤ ਦੀ ਸੇਵਾ ਨਹੀਂ ਸੀ ਕੀਤੀ। ਆਈਆਂ ਸੰਗਤਾਂ ਗੁਰੂ ਕਾ ਦਰਸ਼ਨ

ਸਾਤ ਸੰਗਤ ਦੀ ਧੂੜੀ ਵਿਚ ਬੈਠਾ ਰਵਾਂ ਧੰਨ ਗੁਰ ਅਰਜਨ ਦੇਵ ਪਾਤਸ਼ਾਹ ਅਜੇ ਦਿਨ ਨਹੀਂ ਸੀ ਚੜਿਆ ਕੜਾ ਪ੍ਰਸ਼ਾਦੀ ਦੇਖ ਕੀਤੀ ਨਾਲ ਜਲ ਲੈ ਲਿਆ ਤੇ ਨਾਲ ਪੱਖਾ ਲੈ ਲਿਆ ਬੀਬੀਆਂ ਵੱਲ ਮਾਤਾ ਗੰਗਾ ਜੀ ਹੋ ਗਏ ਤੇ ਗੁਰਸਿੱਖਾਂ ਵੱਲ ਗੁਰ ਅਰਜਨ ਦੇਵ ਪਾਤਸ਼ਾਹ ਹੋ ਗਏ ਤੇ ਜਿਉਂ ਜਿਉਂ ਮਾਤਾ ਗੰਗਾ ਜੀ ਪੱਖਾ ਚੱਲਦੇ ਨੇ ਤੇ ਬਜ਼ੁਰਗ ਮਾਵਾਂ ਕਹਿੰਦੀਆਂ ਬੱਚੀਏ ਵਾਹਿਗੁਰੂ ਤੇਰੀ ਆਸ ਪੂਰੀ ਕਰੇ ਤੇ ਇਹ ਇਸ ਗੱਲ ਦਾ ਨਹੀਂ ਪਤਾ ਦੁਨੀਆਂ ਨੂੰ ਦਾਤਾਂ ਦੇਣ ਵਾਲਾ ਦੁਨੀਆਂ ਜਿਹਦੇ ਕੋਲ ਮੰਗਦੀ ਏ ਉਹ ਤੁਹਾਡੀ ਸੇਵਾ ਪੈ ਕਰ ਦੇਣਾ ਜੀ ਤੇ ਇੱਧਰ ਬਜ਼ੁਰਗ ਕਹਿੰਦੇ ਗੁਰਸਿੱਖਾ ਤੂੰ ਬੜਾ ਚੰਗਾ ਚੰਗਾ ਤੇ ਹੈ ਹੀ ਸੀ ਤੇ ਜਿਹੜੇ ਨੇੜੇ ਗੁਰਸਿੱਖ ਸਨ ਗੁਰੂ ਸਾਹਿਬ ਦੇ ਉਹ ਕਹਿ ਰਹੇ ਨੇ ਗੁਰਸਿੱਖਾ ਜਦੋਂ ਅੰਮ੍ਰਿਤ ਵੇਲਾ ਹੋਵੇਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਤੇਰੀ ਸਿਫਾਰਿਸ਼ ਕਰਾਂਗੇ ਤਾਂ ਉਹ ਸਾਰਾ ਕੁਝ ਦੇਣਗੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੇਰੀ ਹੋਰ ਕੋਈ ਸਿਫਾਰਿਸ਼ ਨਾ ਕਰੇ ਮੇਰੀ ਸਿਰਫ ਇਹੋ ਹੀ ਸਿਫਾਰਿਸ਼ ਕਰਿਓ ਕਿ ਮੈਂ ਸਾਧ ਸੰਗਤ ਦੀ ਸੇਵਾ ਕਰਦਾ ਰਹਾਂ ਤੇ ਸੇਵਕ ਬਣਿਆ ਰਹਾਂ

ਸੰਗਤਾਂ ਪਹੁੰਚ ਗਈਆਂ ਗੁਰੂ ਕੇ ਦਰਬਾਰ ਵਿੱਚ। ਜਦੋਂ ਦਰਸ਼ਨ ਡਿਊਟੀ ਕੋਲ ਆਈਆਂ ਸੰਗਤਾਂ ਤੇ ਹੱਥ ਜੋੜ ਕੇ ਸਾਰੀਆਂ ਸੰਗਤਾਂ ਖੜੀਆਂ ਹੋ ਗਈਆਂ। ਠਹਿਰੋ ਭਾਈ, ਪਹਿਲਾਂ ਗੁਰੂ ਤੋਂ ਆਗਿਆ ਤੇ ਲੈ ਲਈਏ। ਆਗਿਆ ਕਿਵੇਂ ਲਈਏ? ਵਾਹਿਗੁਰੂ ਤੇਰੀ ਆਗਿਆ ਮੰਗਣ ਦਾ ਕਿਤਨਾ ਸੁੰਦਰ ਤਰੀਕਾ।

ਗਰਮ ਰੇਤ ਪੈ ਰਹੀ ਸੀ। ਤਖਤ ਦੀ ਥਾਂ ਤੇ ਤੱਤੀ ਤਵੀ ਸੀ ਤੇ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ, ਇਹ ਕੀ ਹੋ ਰਿਹਾ ਤੇ ਹਰਿਮੰਦਰ ਸਾਹਿਬ

ਸਰ ਧਿਆਨ ਦੇਣਾ ਕਿਤੇ ਸਾਡਾ ਜੀਵਨ ਇਸ ਤਰ੍ਹਾਂ ਦਾ ਨਾ ਬਣ ਜਾਏ ਹਸੂਰ ਕਹਿੰਦੇ ਕਬੀਰ ਸਾਹਿਬ ਕਹਿੰਦੇ ਕਿ ਇੱਕ ਉਹ ਵੀ

ਲੋਕ ਤਾੜੀਆਂ ਵਜਾਉਂਦੇ। ਚੰਗਾ ਹੋਇਆ ਚਲਾ ਗਿਆ, ਸਾਧ ਸੰਗਤ ਦੀ ਨਿੰਦਿਆ ਕਰਦਾ ਸੀ, ਕਦੇ ਸਿਮਰਨ ਨਹੀਂ ਸੀ ਕਰਦਾ, ਮਨਮੁਖ ਦੀ ਉਸਤਤ ਕਰਦਾ ਸੀ ਤੇ ਗੁਰਮੁਖ ਦੀ ਨਿੰਦਿਆ ਕਰਦਾ ਸੀ, ਝੂਠ ਦੇ ਅੱਗੇ ਮੱਥਾ ਟੇਕਦਾ ਸੀ ਤੇ ਸੱਚ ਨੂੰ ਵੇਖ ਕੇ ਲੰਘ ਜਾਂਦਾ ਸੀ।

ਧਰਤੀ ਨੇ ਪੁਕਾਰ ਕੀਤੀ ਹੇ ਵਾਹਿਗੁਰੂ ਮੇਰੇ ਸਿਰ ਤੇ ਭਾਰ ਬੜਾ ਹੈ ਆਕਾਸ਼ਬਾਣੀ ਹੋਈ ਜੇ ਤੂੰ ਆਖੇ ਤੇ ਨਦੀਆਂ ਨਾਲੇ ਤੇਰੇ ਸਿਰ ਤੂੰ ਚੁੱਕ ਲਵਾਂ ਆਖੇ ਨਹੀਂ ਜੇ ਤੂੰ ਆਖੇ ਤੇ ਸਾਰੀ ਬਨਸਪਤੀ ਤੇਰੇ ਸਿਰ ਤੂੰ ਚੁੱਕ ਲਵਾਂ ਜੇ ਤੂੰ ਆਖੇ ਤੇ ਵੱਡੇ ਵੱਡੇ ਪਹਾੜ ਇਹ ਤੇਰੇ ਸਿਰ ਤੂੰ ਚੁੱਕ ਲਵਾਂ ਤੇਰਾ ਭਾਰ ਹੌਲਾ ਹੋ ਜਾਏਗਾ ਆਖੇ ਨਹੀਂ ਇਹ ਸਾਰਾ ਕੁਝ ਤੇਰਾ ਸਾਜਿਆ ਹੋਇਆ ਇਹ ਸਾਰਾ ਕੁਝ ਤੇਰਾ ਬਣਾਇਆ ਹੋਇਆ ਜਦੋਂ ਦਾ ਮੇਰੇ ਸਿਰ ਤੇ ਆਇਆ ਮੈਂ ਆਪਣੇ ਆਪ ਨੂੰ ਮੁਬਾਰਕ ਸਮਝਿਆ ਤੇ ਫਿਰ ਕਦਾ ਪਾਰ ਹੈ ਆਖਿਆ ਪਰਮਾਤਮਾ ਮੈਨੂੰ ਉਸ ਚੀਜ਼ ਦਾ ਪਾਰ ਹੈ ਜਿਹੜੇ ਤੇਰੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਤੈਨੂੰ ਚੇਤੇ ਨਹੀਂ ਕਰਦੇ ਤੈਨੂੰ ਭੁੱਲ ਜਾਂਦੇ ਨੇ ਤੇਰੇ ਕੀਤੇ ਦਾ ਕਦਰ ਨਹੀਂ ਜਾਣਦੇ ਉਹਨਾਂ ਅਕਿਰਤ ਕਣਾਂ ਦਾ ਪਾਰ ਹੈ ਇਸ ਲਈ ਵਿਸਰਿਆ ਜਿਨ ਨਾਮ ਤੇ ਬੋਹੀ ਬਾਰ ਥੀ ਆਓ ਇੱਕ ਵਾਰ ਸਾਰੇ ਪੜੀ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਬੋਹੀ ਬਾਰ ਥੀ ਅੱਜ ਇਸ ਤਰ੍ਹਾਂ ਚਿੱਤ ਕਰ ਰਹੇ ਹੈ ਕਿ ਜੇ ਇਹ ਸਰੀਰ ਦੇ ਨਾਲ ਪਿਆਸ ਤੇ ਭੁੱਖ ਨਾ ਲੱਗੀ ਹੋਵੇ ਤੇ ਸਾਰੀ ਜ਼ਿੰਦਗੀ ਇਸੇ ਦਰਬਾਰ ਵਿੱਚ ਨਾਨਕ ਪਿਆਉ ਵਿੱਚ ਸਾਰੀ ਜ਼ਿੰਦਗੀ ਕੀਰਤਨ ਹੀ ਕਰਦੇ ਰਹੀ ਪਰ ਜਿਤਨਕ ਮਨ ਜੁੜ ਸਕੇ ਕਿਉਂਕਿ ਭੁੱਖ ਪਿਆਸ ਵੀ ਉਸ ਅਕਾਲ ਪੁਰਖ ਦੀ ਬਖਸ਼ੀ ਹੋਈ ਜਿੰਨਕ ਮਨ ਜੁੜ ਸਕੇ ਉਨਾ ਹੀ ਚੰਗਾ ਹੈ ਪਰ ਮੈਂ ਬੇਨਤੀ ਕਰਾਂਗਾ ਕਾਰ ਸੇਵਾ ਕਰੋ ਤੇ ਤਨ ਦਾ ਚੋਲਾ ਰੰਗ ਲਵੋ ਤੇ ਅੰਦਰ ਆ ਕੇ ਕੀਰਤਨ ਸੁਣੋ ਤੇ ਮਨ ਦਾ

ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੇ ਇਸ ਪਵਿੱਤਰ ਸ਼ਬਦ ਵਿਚ ਕਹਿੰਦੇ ਨੇ, ਰਾਮ ਰਾਮ ਕਰਤਾ ਸਭ ਜਗ

ਆਰਾਮ ਆਰਾਮ ਕਰਦਾ ਹੈ ਪਰ ਸਾਰਿਆਂ ਨੂੰ ਉਹ ਆਰਾਮ ਮਿਲਦਾ ਨਹੀਂ ਕਿਉਂ ਸਿਰਫ ਰਾਮ ਰਾਮ ਕਹਿਣ ਦੇ ਨਾਲ ਰਾਮ ਨਹੀਂ ਮਿਲਦਾ ਉਦੋਂ ਮਿਲਦਾ ਹੈ ਜਦੋਂ ਮਨੋਂ ਕਿਹਾ ਜਾਏ ਆਰਾਮ ਆਰਾਮ ਕਹਿ ਲਿਆ ਸਾਰਾ ਦਿਨ ਝੂਠ ਬੋਲਿਆ ਠੱਗੀਆਂ ਕੀਤੀਆਂ ਉਹ ਆਰਾਮ ਕਿਵੇਂ ਮਿਲੇ ਆਰਾਮ ਆਰਾਮ ਕਰਨ ਦਾ ਮਤਲਬ ਇਹ ਕਿ ਕੋਈ ਮਾੜਾ ਕੰਮ ਨਹੀਂ ਕਰਨਾ ਕਿਸੇ ਨੂੰ ਸਤਾਉਣਾ ਨਹੀਂ ਕਿਸੇ ਨਾਲ ਧੋਖਾ ਨਹੀਂ ਕਰਨਾ ਤਾਂ ਉਹ ਆਰਾਮ ਮਿਲਦਾ ਨਹੀਂ ਤਾਂ ਕੋਈ ਫਾਇਦਾ ਨਹੀਂ ਆਰਾਮ ਆਰਾਮ ਕਹਿਣ ਦਾ ਜੇ ਮਨ ਵਿੱਚ ਸੱਚ ਨਹੀਂ ਮਨ ਜੁੜਿਆ ਨਹੀਂ ਸਾਹਿਬ ਜੀ ਕਹਿੰਦੇ ਨਹੀਂ ਕਹਿਣ ਨੂੰ ਤੇ ਸਾਰਾ ਸੰਸਾਰ ਕਹਿੰਦਾ ਪਰ ਸਾਰਿਆਂ ਨੂੰ ਆਰਾਮ ਥੋੜਾ

ਹਿੱਸਾ ਬਣ ਕੇ ਜੇ ਕੋਈ ਇਨਸਾਨੀ ਕਵੇ ਕਿ ਪੈਸਿਆਂ ਦੇ ਨਾਲ ਮੈਂ ਰੱਬ ਨੂੰ ਪਾ ਲਵਾਂਗਾ, ਸਾਹਿਬ ਜੀ ਕਹਿੰਦੇ ਨੇ ਕੀਮਤ ਦੇ ਨਾਲ ਉਹ ਨਹੀਂ ਮਿਲਦਾ।

ਰੱਬ ਨੂੰ ਮਖੌਲ ਸਮਝ ਲਿਆ। ਲੋਕ ਇਹ ਸਮਝਦੇ ਨੇ ਸਾਰਾ ਦਿਨ ਜੋ ਮਰਜ਼ੀ ਕਰੀ ਜਾਓ, ਸ਼ਾਮ ਸਵੇਰੇ ਥੋੜਾ ਜਿਹਾ ਆਰਾਮ ਆਰਾਮ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਰ ਲਓ, ਬਸ ਰੱਬ ਖੁਸ਼ ਹੋ ਜਾਏਗਾ। ਹੱਥ ਵਿਚ ਮਾਲਾ ਫੜ ਲੇ, ਮੱਥੇ ਤੇ ਤਿਲਕ ਲਾ ਲੇ, ਰਾਮ ਰਾਮ ਕਹਿ ਲਿਆ ਤੇ ਸਮਝ ਲਿਆ ਕਿ ਬਸ ਹੁਣ ਸਾਡੇ ਤੇ ਰਾਮ ਖੁਸ਼ ਹੋ ਗਏ। ਇਸ਼ਨਾਨ ਕਰ ਲਿਆ, ਪਾਠ ਕਰ ਲਿਆ, ਮਸਜਿਦ ਚਲੇ ਗਏ, ਨਿਵਾਜ ਪੜ ਲਈ ਤੇ ਸਮਝਿਆ ਵਾਹਿਗੁਰੂ ਅੱਲਾ ਸਾਡੇ ਤੇ ਖੁਸ਼ ਹੋ ਗਏ। ਨਹੀਂ, ਗੁਰਬਾਣੀ ਕੁਝ ਹੋਰ ਕਹਿੰਦੀ ਹੈ। ਭਗਤ ਕਬੀਰ ਸਾਹਿਬ ਆਪਣੀ ਬਾਣੀ ਵਿਚ ਕਹਿੰਦੇ ਨੇ।

ਆਰਾਮ ਨੂੰ ਖਿਡੌਣਾ ਸਮਝ ਲੇ। ਕੋਈ ਬੱਚਾ ਰੁੱਸ ਜਾਏ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬੱਚੇ ਨੂੰ ਮਨਾ ਲੈਣੇ। ਇਸੇ ਤਰ੍ਹਾਂ ਲੋਕ ਰੱਬ ਨੂੰ ਸਮਝਦੇ ਨੇ। ਜੋ ਮਰਜ਼ੀ ਕਰੀ ਜਾਓ, ਜਿੰਨੇ ਮਰਜ਼ੀ ਪਾਪ ਕਰੋ, ਝੂਠ ਬੋਲੋ, ਬਸ ਥੋੜੀ ਦੇਰ ਰਾਮ ਰਾਮ ਕਰ ਲਾਂਗੇ, ਵਾਹਿਗੁਰੂ ਵਾਹਿਗੁਰੂ ਕਰ ਲਵਾਂਗੇ ਤੇ ਬਸ ਸਾਡੇ ਪਾਪ ਖਤਮ। ਪਰ ਕਬੀਰ ਸਾਹਿਬ ਕਹਿੰਦੇ ਨੇ ਨਹੀਂ, ਉਹ ਰਾਮ ਕੋਈ ਖਲਾਉਣਾ ਨਹੀਂ, ਬੱਚਾ ਨਹੀਂ, ਜਿਹੜੀਆਂ ਤੁਹਾਡੀਆਂ

पर जदू ए नाव दे कोल पहुंची बेड़ी दे कोल ता मन विच सोचदी है कि मंदिर दा पुजारी कह रहा सी जेड़ा इंसान राम राम कहंदा ओ ते संसार सागर तू पार हो जांदा ए ता छोटी जी नदी है जे संसार सागर आदमी राम राम कह के पार हो सकदा है ते मैं राम राम कह के ए नदी क्यों नहीं पार कर सकदी मन विच भरोसा राम ते बजदे राम राम करदी ए नदी दे विच वड़ी ते देखदियां तुरदी तुरदी नदी दे अध विचकार चली गई पानी दे उत्ते इस तरह तुरी जांदी है जिवें के लोक धरती ते तुरदे ने और देखदियां राम राम कहंदे आ ए नदी पार कर गई हुण जदों आंदी है तां वी राम राम कह के नदी दे उत्ते तुरदी आंदी है जदों वापस जांदी है उदों वी राम राम कहंदी नदी पार कर लैंदी एक दिन मन विच ख्याल आया मैं राम राम कह के नदी पार कर लैनी है पानी उत्ते इस तरह तुरनी आ पानी उत्ते जिवें लोक धरती ते तुरदे ए राह मैनूं मंदर दे पुजारी ने दस्या है ते क्यों ना उस पुजारी नूं घर बुला के उहनूं रोटी खुआवां प्रशादा छकावां उहदी सेवा करां गुजरी तैयार होके घरों चल पई ਉਸੇ ਤਰ੍ਹਾਂ ਰਾਮ ਰਾਮ ਕਹਿੰਦੀ ਨਦੀ ਪਾਰ ਕਰਕੇ ਮੰਦਰ ਜਾ ਪਹੁੰਚੀ ਬੜੇ ਪਿਆਰ ਨਾਲ ਕਿਹਾ ਪੁਜਾਰੀ ਨੂੰ ਪੰਡਿਤ ਜੀ ਅੱਜ ਚਲੋ ਮੇਰੇ ਨਾਲ ਮੇਰੇ ਘਰ ਚੱਲ ਕੇ ਰੋਟੀ ਖਾਓ ਪ੍ਰਸ਼ਾਦਾ ਛਕੋ ਪੰਡਿਤ ਜੀ ਤਿਆਰ ਹੋ ਪਏ ਅੱਗੇ ਅੱਗੇ ਗੁਜਰੀ ਤੇ ਪਿੱਛੇ ਪਿੱਛੇ ਇਹ ਪੰਡਿਤ ਜੀ ਚੱਲ ਪਏ ਤੁਰਦੇ ਤੁਰਦੇ ਜਦੋਂ ਨਦੀ ਦੇ ਕੋਲ ਆਏ ਪੰਡਿਤ ਜੀ ਕਹਿਣ ਲੱਗੇ ਉਸ ਗੁਜਰੀ ਨੂੰ ਕਿ ਬੇੜੀ ਨਾਵ ਤਾਂ ਦੂਸਰੇ ਪਾਸੇ ਹੈ ਤੂੰ ਕਿਹੜੇ ਪਾਸੇ ਆ ਗਈ ਹੈ ਗੁਜਰੀ ਕਹਿਣ ਲੱਗੀ ਪੰਡਿਤ ਜੀ ਬੇੜੀ ਦੀ ਨਾਵ ਦੀ ਕੀ ਲੋੜ ਹੈ ਜਦ ਰਾਮ ਰਾਮ ਕਹਿ ਕੇ ਇਨਸਾਨ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਹੈ ਤੇ ਫਿਰ ਬੇੜੀ ਦੀ ਕੀ ਲੋੜ ਹੈ ਇਹ ਨਦੀ ਤਾਂ ਛੋਟੀ ਹੈ ਰਾਮ ਰਾਮ ਕਹਿ ਕੇ ਇੱਥੋਂ ਵੀ ਪਾਰ ਹੋ ਜਾਵਾਂਗੇ ਪੰਡਿਤ ਜੀ ਕਹਿਣ ਲੱਗੇ ਇਹ ਥੋੜੀ ਹੋ ਸਕਦਾ ਕਿ ਰਾਮ ਰਾਮ ਕਹੀ ਜਾਈਏ ਤੇ ਨਦੀ ਤੋਂ ਪਾਰ ਹੋ ਜਾਵਾਂਗੇ ਗੁਜਰੀ ਕਹਿਣ ਲੱਗੀ ਤੁਸੀਂ ਮੇਰੇ ਪਿੱਛੇ ਪਿੱਛੇ ਆਓ ਤੁਸੀਂ ਤੇ ਕਦੋਂ ਦੇ ਰਾਮ ਰਾਮ ਕਹਿੰਦੇ ਹੋ ਮੈਂ ਤੇ ਹੁਣੇ ਕਹਿਣ ਲੱਗੀ ਆਂ ਤੇ ਨਦੀ ਪਾਰ ਕਰ ਜਾਨੀ ਆਂ ਇਹ ਕਹਿ ਕੇ ਰਾਮ ਰਾਮ ਕਰਦੀ ਇਹ ਗੁਜਰੀ ਨਦੀ ਦੇ ਉੱਤੇ ਪਾਣੀ ਦੇ ਉੱਤੇ ਤੁਰਨ ਲੱਗ ਪਈ ਇਹ ਦੇਖ ਕੇ ਰਾਮ ਰਾਮ ਕਹਿੰਦੇ ਪਿੱਛੇ ਪਿੱਛੇ ਪੰਡਿਤ ਜੀ ਵੀ ਤੁਰ ਪਏ ਜਦੋਂ ਥੋੜੀ ਦੂਰ ਗਏ ਪਾਣੀ ਡੂੰਘਾ ਸੀ ਤੇ ਜਾ ਕੇ ਗੋਤੇ ਖਾਣ ਲੱਗ ਪਏ ਜਦੋਂ ਡੁੱਬਣ ਲੱਗੇ ਤੇ ਉਸ ਗੁਜਰੀ ਨੂੰ ਕਹਿਣ ਲੱਗੇ ਇਹ ਆਪ ਤੇ ਮਰੇਗੀ ਨਾਲ ਮੈਨੂੰ ਵੀ ਮਾਰੇਗੀ ਉਹ ਗੁਜਰੀ ਤੇ ਰਾਮ ਰਾਮ ਕਹਿੰਦੀ ਨਦੀ ਪਾਰ ਹੋ ਗਈ ਤੇ ਪੰਡਿਤ ਜੀ ਡੁੱਬਦੇ ਡੁੱਬਦੇ ਮਸਾਂ ਬਚੇ ਤੇ ਬੜੀ ਮੁਸ਼ਕਲ ਦੇ ਨਾਲ ਕਿਨਾਰੇ ਤੇ ਆ ਕੇ ਲੱਗੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਰਾਮ ਰਾਮ ਉਹ ਗੁਜਰੀ ਵੀ ਕਰਦੀ ਹੈ ਉਹ ਨਦੀ ਪਾਰ ਕਰ ਗਈ ਰਾਮ ਰਾਮ ਇਹ ਪੰਡਿਤ ਵੀ ਕਰਦਾ ਹੈ ਪਰ ਇਹ ਡੁੱਬਦਾ ਡੁੱਬਦਾ ਬਚਿਆ
कारण की कारण ही हुई जो गुरु अमरदास पातशाह कहते ने कि राम राम के सारा संसार कहते पर सारे नु मिलता नहीं मिलता किनू जेड़ा पखंड ना करे बल्कि मनो राम राम।

उस पुजारी ने ते राम नु खड़ौणा ही समझे, क्योंकि राम नु मन विच नहीं वसाया। उस गुजरी ने राम नु राम समझिया, ਉਹ ਨਦੀ ਵੀ ਤਰ ਗਈ ਤੇ ਸੰਸਾਰ ਸਾਗਰ ਤੋਂ ਵੀ ਤਰ ਗਈ। ਹੁਣ ਕਬੀਰ ਸਾਹਿਬ ਕਹਿੰਦੇ ਨੇ ਮੈਂ ਬੋਰਾ ਹੋ ਗਿਆ ਰਾਮ ਦੇ ਨਾਮ ਦੇ ਨਾਲ ਲੱਗ ਕੇ। ਉਹ ਬੋਰਾ ਨੀ ਜਿਹਨੂੰ ਲੋਕ ਪੱਥਰ ਮਾਰਦੇ ਨੇ,

लोग मरन कह जाने मोरा। ये जड़े लोग ने, ये मेरा मरम, ये मेरा दर्द,

ਸਿਵਾ ਇੱਕ ਰਾਮ ਦੀ ਭਗਤੀ ਤੋਂ ਸਿਵਾ ਮੈਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਬਸ ਰਾਮ ਦੀ ਭਗਤੀ ਕਰਨਾ, ਉਹਦੀ ਸੇਵਾ ਕਰਨਾ, ਹੋਰ ਮੈਂ

ਉਹ ਅੱਲਾ ਉਹ ਵਾਹਿਗੁਰੂ ਕਿਉਂ ਨਹੀਂ ਸਾਰਿਆਂ ਨੂੰ ਮਿਲਦਾ? ਇਹਦਾ ਵੀ ਕੋਈ ਕਾਰਨ ਹੈ। ਜਦੋਂ ਤੱਕ ਇਨਸਾਨ ਪਰਾਇਆ ਹੱਕ, ਨਿੰਦਿਆ ਚੁਗਲੀ, ਠੱਗੀਆਂ, ਝੂਠ ਫਰੇਬ ਨਹੀਂ ਛੱਡਦਾ, ਉਦੋਂ ਤੱਕ ਉਹ ਰਾਮ ਵਾਹਿਗੁਰੂ ਅੱਲਾ ਉਹਨੂੰ ਨਹੀਂ ਮਿਲ ਸਕਦਾ। ਧੰਨ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਇਹ ਉਪਦੇਸ਼ ਕੀਤਾ ਸੀ ਕਿ ਜਿਹੜਾ ਹਰ ਇਨਸਾਨ ਵਾਸਤੇ ਜ਼ਰੂਰੀ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਹੱਕ ਪਰਾਇਆ ਨਾਨਕ ਹੀ ਗੱਲ ਕਹਿੰਦਾ, ਜੇ ਮੁਸਲਮਾਨ ਕਿਸੇ ਦਾ ਹੱਕ ਖਾਵੇ ਜਾਂ ਕੋਈ ਹਿੰਦੂ ਕਿਸੇ ਦਾ ਹੱਕ ਖਾਵੇ, ਧੰਨ ਗੁਰੂ ਨਾਨਕ ਸਾਹਿਬ ਦਾ ਉਪਦੇਸ਼। ਗੁਰੂ ਨਾਨਕ ਸਾਹਿਬ ਨੇ ਸਿਰਫ ਸਿੱਖਾਂ ਨੂੰ ਨਹੀਂ ਸਾਰੀ ਦੁਨੀਆਂ ਨੂੰ ਸਾਂਝਾ ਉਪਦੇਸ਼ ਕੀਤਾ ਕਿ ਇਹ ਇਨਸਾਨ ਤੇਰਾ ਜੀਵਨ ਉੱਚਾ ਹੋਵੇ।

0: ਪਿਸਤ ਨਾ ਜਾਈਏ। ਪਿਸਤ ਕਹਿੰਦੇ ਨੇ ਸਵਰਗ ਨੂੰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੱਲਾਂ ਦੇ ਨਾਲ ਤਾਂ ਸਵਰਗ ਨਹੀਂ ਮਿਲਦਾ, ਛੁੱਟੇ ਸੱਚ ਕਮਾਏ। ਛੁਟਕਾਰਾ ਉਦੋਂ ਹੋਵੇਗਾ ਜਦੋਂ ਇਨਸਾਨ ਸੱਚ ਦੀ ਕਮਾਈ ਕਰੇਗਾ। ਜੇ ਗੱਲਾਂ ਹੀ ਕਰੀ ਜਾਈਏ, ਸੇਵਾ ਭਾਵ ਮਨ ਵਿਚ ਨਹੀਂ, ਉਹ ਆਰਾਮ ਕਿਸ ਤਰ੍ਹਾਂ ਮਿਲੇਗਾ? ਇੱਕ ਗੁਰੂ ਆਪਣੇ ਚੇਲੇ ਨੂੰ ਕਹਿਣ ਲੱਗਾ, ਬਰਸਾਤ ਪੈ ਰਹੀ ਸੀ, ਕਹਿਣ ਲੱਗਾ ਕਾਕਾ
1: ਜਾਈਏ ਛੁੱਟੇ ਸੱਚ ਕਮਾਏ,
0: ਗੱਲੀ ਪਿਸਤ ਨਾ ਜਾਈਏ। ਪਿਸਤ ਕਹਿੰਦੇ ਨੇ ਸਵਰਗ ਨੂੰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੱਲਾਂ ਦੇ ਨਾਲ ਤਾਂ ਸਵਰਗ ਨਹੀਂ ਮਿਲਦਾ, ਛੁੱਟੇ ਸੱਚ ਕਮਾਏ। ਛੁਟਕਾਰਾ ਉਦੋਂ ਹੋਵੇਗਾ ਜਦੋਂ ਇਨਸਾਨ ਸੱਚ ਦੀ ਕਮਾਈ ਕਰੇਗਾ। ਜੇ ਗੱਲਾਂ ਹੀ ਕਰੀ ਜਾਈਏ, ਸੇਵਾ ਭਾਵ ਮਨ ਵਿਚ ਨਹੀਂ, ਉਹ ਰਾਮ ਕਿਸ ਤਰ੍ਹਾਂ ਮਿਲੇਗਾ? ਇੱਕ ਗੁਰੂ ਆਪਣੇ ਚੇਲੇ ਨੂੰ ਕਹਿਣ ਲੱਗਾ, ਬਰਸਾਤ ਪੈ ਰਹੀ ਸੀ, ਕਹਿਣ ਲੱਗਾ ਕਾਕਾ ਬਰਸਾਤ ਪੈ ਰਹੀ ਹੈ, ਛੱਤ ਕਿਧਰੇ ਚੋਣ ਨਾ ਲੱਗ ਪਵੇ, ਛੱਤ ਤੇ ਚੜ ਕੇ ਤੇ ਛੱਪਰ ਠੀਕ ਕਰ ਦੇ। ਗੱਲ ਤਾਂ ਕਮਾਈ ਦੀ, ਸੇਵਾ ਦੀ। ਉਹ ਲੜਕਾ ਸੋਚਣ ਲੱਗਾ, ਬਰਸਾਤ ਪੈ ਰਹੀ ਹੈ, ਕੋਠੇ ਤੇ ਚੜਾਂਗਾ, ਕੱਪੜੇ ਭਿੱਜ ਜਾਣਗੇ, ਜੇ ਛੱਤ ਤੂੰ ਡਿੱਗ ਪਿਆ, ਪੈਰ ਤਿਲਕ ਗਿਆ ਤੇ ਲੱਤ ਬਾਂਹ ਵੀ ਟੁੱਟ ਜਾਏਗੀ। ਕੌਣ ਛੱਤ ਤੇ ਚੜੇ, ਕੌਣ ਛੱਪਰ ਠੀਕ ਕਰੇ, ਔਖਾ ਕੰਮ ਹੈ। ਕਹਿਣ ਲੱਗਾ ਗੁਰੂ ਜੀ, ਗੱਲ ਇਹ ਹੈ, ਤੁਸੀਂ ਛੱਤ ਦੇ ਥੱਲੇ, ਮੈਂ ਪੈਰ ਲੈ ਕੇ ਛੱਤ ਦੇ ਉੱਤੇ ਚੜਾਂ, ਇਹ ਤੇ ਬੜਾ ਵੱਡਾ ਪਾਪ ਹੋ ਜਾਏਗਾ ਕਿ ਤੁਸੀਂ ਛੱਤ ਦੇ ਥੱਲੇ ਤੇ ਮੈਂ ਛੱਤ ਦੇ ਉੱਤੇ ਪੈਰ ਲੈ ਕੇ ਜਾਊਂ, ਇਹ ਪਾਪ ਮੈਂ ਨਹੀਂ ਕਰ ਸਕਦਾ। ਉਹ ਗੁਰੂ ਵਿਚਾਰਾ ਆਪੇ ਹੀ ਛੱਤ ਤੇ ਚੜਿਆ, ਛੱਪਰ ਠੀਕ ਕੀਤਾ, ਮੀਂਹ ਬੰਦ ਹੋਇਆ। ਕਹਿਣ ਲੱਗੇ ਕਾਕਾ ਜਾ ਹੁਣ ਜਾ ਕੇ ਜੰਗਲ ਵਿੱਚੋਂ ਲੱਕੜਾਂ ਲੈ ਆ ਤਾਂ ਕਿ ਲੰਗਰ ਬਣਾ ਲਈ। ਕਹਿਣ ਲੱਗਾ ਮਨਾ, ਦੋ ਤਿੰਨ ਮੀਲ ਪਹਿਲਾਂ ਤੁਰ ਕੇ ਜੰਗਲ ਵਿੱਚ ਜਾਊਂ, ਫਿਰ ਲੱਕੜਾਂ ਕੱਟ ਕੇ ਸਿਰ ਤੇ ਚੁੱਕ ਕੇ ਲੈ ਕੇ ਆਵਾਂ, ਬੜਾ ਔਖਾ ਕੰਮ। ਕਹਿਣ ਲੱਗਾ ਗੁਰੂ ਜੀ, ਗੱਲ ਇਹ ਹੈ, ਤੁਸੀਂ ਇੱਥੇ, ਮੈਂ ਤੁਰ ਕੇ ਜੰਗਲ ਵਿੱਚ ਜਾਵਾਂ, ਤੁਹਾਡੇ ਵੱਲ ਮੇਰੀ ਪਿੱਠ ਹੋ ਜਾਏਗੀ, ਤੁਹਾਡੇ ਵੱਲ ਮੇਰੀ ਪਿੱਠ ਹੋਵੇ, ਇਹ ਪਾਪ ਮੈਂ ਕਿਵੇਂ ਕਰ ਸਕਦਾ, ਇਹ ਪਾਪ ਮੇਰੇ ਕੋਲੋਂ ਨਾ ਕਰਵਾਓ। ਉਹ ਕਹਿਣ ਲੱਗੀ, ਚੰਗਾ ਭਾਈ ਤੇਰੀ ਮਰਜ਼ੀ। ਆਪੇ ਗਏ, ਲੱਕੜਾਂ ਕੱਟ ਕੇ ਲਿਆਂਦੀਆਂ, ਲੰਗਰ ਤਿਆਰ ਕੀਤਾ, ਲੰਗਰ ਬਣ ਗਿਆ। ਉਹ ਗੁਰੂ ਕਹਿਣ ਲੱਗੇ, ਆ ਕਾਕਾ ਲੰਗਰ ਛਕ ਲੈ। ਕਹਿਣ ਲੱਗਾ ਗੁਰੂ ਜੀ, ਗੱਲ ਇਹ ਹੈ ਕਿ ਦੋ ਹੁਕਮ ਮੈਂ ਤੁਹਾਡੇ ਪਹਿਲਾਂ ਨਹੀਂ ਮੰਨੇ, ਜੇ ਇਹ ਵੀ ਨਾ ਮੰਨਿਆ ਤੇ ਘੋਰ ਪਾਪ ਹੋ ਜਾਏਗਾ, ਇਸ ਕਰਕੇ ਲੰਗਰ ਮੈਂ ਜ਼ਰੂਰ ਖਾ ਲੈ। ਕਹਿਣ ਦਾ ਭਾਵ ਕਿ ਜੇ ਗੱਲਾਂ ਦੇ ਨਾਲ ਹੀ ਕਹੀਏ ਕਿ ਰੱਬ ਮਿਲ ਜਾਏ, ਸੇਵਾ ਵੀ ਨਾ ਕਰੀਏ, ਸੱਚ ਦੀ ਕਮਾਈ ਵੀ ਨਾ ਕਰੀਏ, ਤਾਂ ਰੱਬ ਕਿਵੇਂ ਮਿਲੇਗਾ? ਗੱਲਾਂ ਦੇ ਨਾਲ ਨਾ ਸਵਰਗ ਮਿਲ ਜਾਏ, ਨਾ ਉਸ ਰਾਮ ਦੀ ਪ੍ਰਾਪਤੀ ਹੁੰਦੀ।

ਬਾਬਾ ਆਖੇ ਹਾਜੀਆਂ ਬਾਬਾ ਜੀ ਕਹਿਣ ਲੱਗੇ ਐ ਹਾਜੀਆਂ ਐ ਹਾਜੀ ਲੋਕੋ ਸੁਣੋ ਸ਼ੁਭ ਅਮਲਾ ਬਾਜੋ ਦੋਨੋਂ

ਤੇ ਰੱਬ ਦੀ ਦਰਗਾਹ ਵਿਚ ਉਹਨਾਂ ਨੂੰ ਢੋਈ ਜਗ੍ਹਾ ਨਹੀਂ ਮਿਲੇਗੀ। ਰੱਬ ਦੀ ਦਰਗਾਹ ਵਿਚ ਉਹਨੂੰ ਜਗ੍ਹਾ ਮਿਲੇਗੀ ਜਿਹਦੇ ਅਮਲ ਚੰਗੇ ਨੇ, ਉੱਥੇ ਨਾ ਹਿੰਦੂ ਦਾ ਸਵਾਲ।

ਕੈਡੀ ਸੋਹਣੀ ਗੱਲ ਕਹੀ ਧੰਨ ਗੁਰੂ ਨਾਨਕ ਸਾਹਿਬ ਨੇ। ਕਰਨ ਬਖੀਲੀ ਆਪ ਵਿਚ ਰਾਮ ਰਹੀਮ ਇਕ ਥਾਂ ਖੁਲੂ। ਕਰਨ ਬਖੀਲੀ ਆਪ ਵਿਚ, ਇਹ ਲੋਕ ਆਪਸ ਵਿਚ ਲੜਦੇ ਨੇ, ਕੋਈ ਕਹਿੰਦਾ ਰਾਮ ਵੱਡਾ, ਕੋਈ ਕਹਿੰਦਾ ਰਹੀਮ ਵੱਡਾ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਅਜੀਬ ਗੱਲ ਤਾਂ ਇਹ ਹੈ, ਇਹ ਲੋਕੀ ਆਪਸ ਵਿਚ ਲੜਦੇ ਨੇ ਰੱਬ ਦੇ ਨਾਂ ਤੇ, ਉਹਨੂੰ ਰਾਮ ਕਹੋ ਉਹਨੂੰ ਰਹੀਮ ਕਹੋ ਉਹ ਤਾਂ ਇੱਕੋ ਹੀ ਹੈ। ਜਿਹਨੂੰ ਲੋਕੀ ਰਾਮ ਕਹਿੰਦੇ ਨੇ, ਰਹੀਮ ਕਹਿੰਦੇ ਨੇ, ਅੱਲਾ ਕਹਿੰਦੇ ਨੇ, ਉਹ ਤਾਂ ਇੱਕੋ ਹੀ ਹੈ, ਇੱਕੋ ਜਗ੍ਹਾ ਖਲੋਤਾ ਹੈ। ਪਰ ਲੋਕੀ ਐਵੇਂ ਆਪਸ ਵਿਚ

ਕਿਹੜੇ ਪਾਸੇ ਤੁਰ ਪਈ ਹੈ। ਜਿਹੜੇ ਲੋਕ ਧਰਮ ਦੇ ਨਾਂ ਤੇ ਇੱਕ ਦੂਸਰੇ ਨਾਲ ਲੜਦੇ ਨੇ, ਜਿਨ੍ਹਾਂ ਨੇ ਰੱਬ ਨੂੰ ਵੀ ਵੰਡ ਦਿੱਤਾ, ਸਾਹਿਬ ਜੀ ਕਹਿੰਦੇ ਨੇ ਇਹ ਸ਼ੈਤਾਨ ਨੇ ਤੇ ਦੁਨੀਆਂ ਨੂੰ ਪੁੱਠੇ ਪਾਸੇ ਲੈ ਕੇ ਜਾ ਰਹੇ ਨੇ, ਜਦਕਿ ਨਾ ਇਹਨਾਂ ਦੇ ਪੱਲੇ ਰੱਬ ਹੈ ਤੇ ਨਾ

ਇਹ ਉਪਦੇਸ਼ ਨਿਰਾ ਹਿੰਦੂ ਮੁਸਲਮਾਨ ਵਾਸਤੇ ਨਹੀਂ, ਸਾਰੀ ਦੁਨੀਆਂ ਵਾਸਤੇ। ਇਹ ਹਿੰਦੂ ਵਾਸਤੇ ਵੀ ਉਪਦੇਸ਼, ਮੁਸਲਮਾਨ ਵਾਸਤੇ ਵੀ, ਸਿੱਖ ਵਾਸਤੇ ਵੀ, ਈਸਾਈ ਵਾਸਤੇ ਵੀ, ਦੁਨੀਆਂ ਵਿਚ ਰਹਿਣ ਵਾਲੇ ਹਰ ਇਨਸਾਨ ਵਾਸਤੇ ਇਹ ਉਪਦੇਸ਼। ਇਸ ਦਾ ਹੱਕ ਨਹੀਂ ਖਾਣਾ, ਝੂਠ ਨਹੀਂ ਬੋਲਣਾ, ਰੱਬ ਦੇ ਨਾਂ ਤੇ ਰੱਬ ਨੂੰ ਵੰਡ ਕੇ ਕਿਸੇ ਨਾਲ ਲੜਨਾ ਨਹੀਂ, ਕਿਉਂਕਿ ਰੱਬ ਇੱਕ ਹੈ। ਹੁਣ ਸਿੱਖਾਂ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੁਝ ਗੱਲਾਂ ਕਹੀਆਂ। ਜਿਹੜਾ ਨਹੀਂ ਮੰਨਦਾ, ਗੁਰੂ ਸਾਹਿਬ ਜੀ ਕਹਿੰਦੇ ਨੇ ਨਾ ਮੇਰਾ ਉਹ ਸਿੱਖ ਤੇ ਨਾ ਹੀ ਮੈਂ ਉਹਦਾ ਗੁਰੂ।

ਜਿਹੜਾ ਚੌਵੀ ਘੰਟੇ ਪਰਮੇਸ਼ਰ ਨਾਲ ਜੁੜਿਆ ਰਹੇ ਉਹ ਖਾਲਸਾ, ਜਿਹਦੇ ਮਨ ਵਿਚ ਭਰਮ ਕੋਈ ਨਹੀਂ ਉਹ ਖਾਲਸਾ। ਜੇ ਬਿੱਲੀ ਰਸਤਾ ਕੱਟ ਜਾਵੇ, ਅੰਮ੍ਰਿਤ ਛਕਿਆ ਹੋਵੇ ਤੇ ਇਨਸਾਨ ਵਾਪਸ ਆ ਜਾਵੇ, ਕਿਸੇ ਨੇ ਛਿੱਕ ਮਾਰ ਦਿੱਤੀ ਤਾਂ ਕਹਿਣਾ ਹੁਣ ਕੰਮ ਨਹੀਂ ਬਣਨਾ। ਜਿਹੜਾ ਇਨਸਾਨ ਭਰਮਾਂ ਵਹਿਮਾਂ ਚ ਫਸਿਆ ਹੋਇਆ ਉਹ ਖਾਲਸਾ ਹੋ ਹੀ ਨਹੀਂ ਸਕਦਾ। ਕਈ ਵਾਰੀ ਦੇਖੀਦਾ ਆਨੰਦ ਕਾਰਜ ਹੁੰਦਾ, ਪਹਿਲਾਂ ਦੇ ਲੋਕ ਭੰਗੜਾ ਪਾਉਂਦੇ ਰਹਿਣਗੇ ਤੇ ਜਦੋਂ 12 ਵਜਣ ਵਾਲੇ ਹੋਣਗੇ ਫਿਰ ਕਹਿਣਗੇ ਭਾਈ ਸਾਹਿਬ 12 ਵਜੇ ਤੋਂ ਪਹਿਲਾਂ ਅਰਦਾਸ ਕਰ ਦਿਓ ਆਨੰਦ ਕਾਰਜ। ਇੱਕ ਪਾਸੇ ਪ੍ਰਕਾਸ਼ ਹੋਇਆ, ਗੁਰੂ ਤੇ ਭਰੋਸਾ ਨਹੀਂ, ਸਮੇਂ ਤੋਂ ਡਰ ਲੱਗਦਾ ਹੈ ਕਿ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕਰ ਦਿਓ। ਕਰਨਾ ਤਾਂ ਪਹਿਲਾਂ ਚਾਹੀਦਾ ਅੰਮ੍ਰਿਤ ਵੇਲੇ, ਪਰ ਚਲੋ ਜੇ ਦੇਰ ਹੋ ਗਈ, ਗੁਰੂ ਦਾ ਪ੍ਰਕਾਸ਼ ਹੋਇਆ, ਗੁਰੂ ਤੇ ਭਰੋਸਾ ਨਹੀਂ, ਸਮੇਂ ਤੋਂ ਡਰ ਲੱਗਦਾ। ਜੇ ਭਰਮ ਵਹਿਮ ਹੈਗੇ ਨੇ ਤੇ ਭਾਈ

ਕਿਹੜਾ ਭਰਮਾ ਵਹਿਮਾ ਤੂੰ ਦੂਰ ਹੈ। ਸਾਹਿਬ ਜੀ ਕਹਿੰਦੇ ਨੇ ਉਹ ਖਾਲਸਾ ਏ, ਉਹ ਮੇਰਾ ਸਤਿਗੁਰੂ ਏ ਤੇ ਮੈਂ ਉਹਦਾ ਸੇਵਕ। ਇੰਨਾ ਮਾਨ ਖਾਲਸੇ ਨੂੰ ਦਿੱਤਾ ਪਰ ਉਹਨੂੰ ਜਿਹੜਾ ਭਰਮਾ ਵਹਿਮਾ ਤੂੰ ਪੁੱਤੇ ਤੇ ਜਿਹੜਾ ਭਰਮਾ ਵਹਿਮਾ ਚ ਘੁੰਮਦਾ ਉਹ ਖਾਲਸਾ ਕਿਵੇਂ ਹੋ ਸਕਦਾ? ਤੇ ਖਾਲਸੇ ਨੂੰ ਕੁਝ ਹੋਰ ਸਖਤ ਹਦਾਇਤਾਂ ਕੀਤੀਆਂ ਕਲਗੀਧਰ ਪਾਤਸ਼ਾਹ ਨੇ, ਜਿਹੜੇ ਰਹਿਤ ਨਾਮੇ ਵਿਚ ਇਹ ਸਾਰੀਆਂ ਗੱਲਾਂ ਬਿਆਨ ਕੀਤੀਆਂ।

ਉਹ ਸਿੱਖ ਹੈ ਜਿਹੜਾ ਪਰਾਈ ਇਸਤਰੀ ਨੂੰ ਆਪਣੀ ਮਾਤਾ ਸਮਝੇ ਉਹ ਸਿੱਖ ਹੈ। ਸੰਗਤ ਵਿੱਚ ਵੀ ਆ ਗਏ ਜੇ ਧਿਆਨ ਮਾੜੇ ਪਾਸੇ ਰਿਹਾ ਤੇ ਬਹਿਣ ਦਾ ਕੋਈ ਫਾਇਦਾ ਨਹੀਂ। ਜਿਹੜਾ ਪਰਾਈ ਬੇਟੀ ਨੂੰ ਬੇਟੀ ਨਾ ਸਮਝੇ, ਪਰਾਈ ਔਰਤ ਨੂੰ ਆਪਣੀ ਮਾਤਾ ਵੱਡੀ ਨਾ ਸਮਝੇ, ਉਹ ਭਾਵੇਂ ਅੰਮ੍ਰਿਤ ਧਾਰੀ ਏ, ਭਾਵੇਂ ਬਾਣੀ ਪੜ੍ਹੇ, ਭਾਵੇਂ ਦਾਨ ਕਰੇ। ਸਾਹਿਬ ਜੀ ਕਹਿੰਦੇ ਨੇ ਨਾ ਉਹ ਮੇਰਾ ਸਿੱਖ

ਨਾਲ ਤੂੰ ਭਾਈ ਜਿੰਨਾ ਮਰਜ਼ੀ ਪਿਆਰ ਕਰ, ਪਰ ਪਰਾਈ ਔਰਤ ਨੂੰ ਆਪਣੀ ਮਾਂ ਸਮਾਨ ਸਮਝ। ਜਿਹੜਾ ਇਹ ਗੱਲਾਂ ਮੰਨੇਗਾ, ਸਾਹਿਬ ਜੀ ਕਹਿੰਦੇ ਨੇ ਉਹ ਅਸਲ ਵਿੱਚ ਰਹਿਤਵਾਨ।

ਜਿਹੜਾ ਧੀਆਂ ਭੈਣਾਂ ਦਾ ਪੈਸਾ ਖਾਵੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨੂੰ ਜਮਾਂ ਦੇ ਧੱਕੇ ਪੈਣਗੇ ਉਹਦਾ ਮੇਰੇ ਨਾਲ ਕੋਈ ਸੰਬੰਧ ਨਹੀਂ ਜਿਹੜਾ ਧੀ ਭੈਣ ਦਾ ਪੈਸਾ ਖਾਵੇ ਇਹ ਬਹੁਤਾ ਦਾਜ ਮੰਗ ਕੇ ਲੈਣਾ ਤੰਗ ਕਰਨਾ ਇਹ ਵੀ ਤਾਂ ਉਹੀ ਪੈਸਾ ਤੇ ਸਾਹਿਬ ਜੀ ਕਹਿੰਦੇ ਨੇ ਜਿਹੜਾ ਨਜਾਇਜ਼ ਕਰੇ ਕਿਸੇ ਨੂੰ ਤੰਗ ਕਰੇ ਧੀ ਭੈਣ ਦਾ ਪੈਸਾ ਖਾਵੇ ਉਹਦਾ ਤੇ ਮੇਰਾ ਸੰਬੰਧ ਕੋਈ ਨਹੀਂ ਉਹਨੂੰ ਜਮਾਂ ਦੇ ਧੱਕੇ ਪੈਣਗੇ।

ਕਈ ਲੋਕ ਉਹ ਇਹ ਸਮਝਦੇ ਨੇ ਕਿ ਚੰਗੇ ਕੱਪੜੇ ਪਾ ਲਈ ਮਨ ਵਿੱਚ ਜੋ ਮਰਜ਼ੀ ਹੋਵੇ ਥੋੜੀ ਦੇਰ ਪਾਠ ਕਰ ਲਈਏ ਵਾਹਿਗੁਰੂ ਵਾਹਿਗੁਰੂ ਕਰ ਲਈਏ ਗੁਰੂ ਖੁਸ਼ ਹੋ ਜਾਏਗਾ ਨਹੀਂ ਗੁਰੂ ਖੁਸ਼ ਹੁੰਦਾ ਸੇਵਾ ਤੇ ਸਿਮਰਨ ਤੇ ਸੇਵਾ ਵੀ ਉਹ ਜਿਹੜੀ ਮਨੋਂ ਕੀਤੀ ਜਾਏ ਸਿਮਰਨ ਵੀ ਉਹ ਜਿਹੜਾ ਮਨੋਂ ਕੀਤਾ ਜਾਏ ਇੱਕ ਸਿੱਖ ਗੁਰੂ ਸਾਹਿਬਾਂ ਦੇ ਘੋੜਿਆਂ ਦੀ ਲਿਦ ਚੁੱਕਿਆ ਕਰਦਾ ਸੀ ਸਿਮਰਨ ਵੀ ਕਰਦਾ ਘੋੜਿਆਂ ਦੀ ਲਿਦ ਵੀ ਆਪਣੇ ਸਿਰ ਤੇ ਟੋਕਰਾ ਭਰ ਕੇ ਚੁੱਕ ਕੇ ਲੈ ਜਾਂਦਾ ਦੂਰ ਸੁੱਟ ਕੇ ਆਉਂਦਾ ਸਾਰੀ ਜਗ੍ਹਾ ਦੀ ਸਫਾਈ ਕਰਦਾ ਤੇ ਜਦੋਂ ਵੀ ਕਲਗੀਧਰ ਪਾਤਸ਼ਾਹ ਘੋੜੇ ਦੇਖਣ ਆਉਂਦੇ ਨੇ ਉਹ ਸਿੱਖ ਸੇਵਾ ਵਿੱਚ ਲੱਗਾ ਹੁੰਦਾ ਕਦੀ ਘੋੜਿਆਂ ਨੂੰ ਨਵਾਉਂਦਾ ਕਦੀ ਘੋੜਿਆਂ ਦੀ ਲਿਦ ਸਾਫ ਕਰਦਾ ਹੁਣ ਜਦੋਂ ਸਿਰ ਤੇ ਟੋਕਰਾ ਚੁੱਕਿਆ ਹੁੰਦਾ ਲਿਦ ਦਾ ਕੁਦਰਤੀ ਗੱਲ ਹੈ ਕਿ ਕੁਝ ਨਾ ਕੁਝ ਲਿਦ ਕੱਪੜਿਆਂ ਤੇ ਵੀ ਡਿੱਗ ਪੈਂਦੀ ਸਿਰ ਤੇ ਬੰਨੀ ਪੱਗ ਤੇ ਵੀ ਡਿੱਗ ਪੈਂਦੀ ਕੱਪੜੇ ਲਿਬੜੇ ਹੋਣੇ ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਆਉਣਾ ਇਹਦੀ ਸੇਵਾ ਦੇ ਕੇ ਇੰਨੇ ਖੁਸ਼ ਹੋਣਾ ਕਿ ਉਹਨੂੰ ਆਪਣੀ ਗੱਲ ਦੇ ਨਾਲ ਲਗਾ ਲੈ ਪਰ ਤਿੰਨ ਚਾਰ ਸਿੱਖ ਜਿਨ੍ਹਾਂ ਦੇ ਮਨ ਵਿੱਚ ਸੇਵਾ ਨਹੀਂ ਨਾ ਸਿਮਰਨ ਉਹਨਾਂ ਨੂੰ ਇਹ ਚੰਗਾ ਨਹੀਂ ਸੀ ਲੱਗਦਾ ਉਹਨਾਂ ਕਹਿਣਾ ਅਸੀਂ ਚੰਗੇ ਚੰਗੇ ਕੱਪੜੇ ਪਾਏ ਅਮੀਰ ਹਾਂ ਸਾਡੇ ਨਾਲ ਗੁਰੂ ਸਾਹਿਬ ਪਿਆਰ ਨਹੀਂ ਕਰਦੇ ਇਹਨੇ ਮੈਲੇ ਕੱਪੜੇ ਪਾਏ ਨੇ ਹੈ ਵੀ ਗਰੀਬ ਜਦੋਂ ਗੁਰੂ ਸਾਹਿਬ ਜੀ ਆਉਂਦੇ ਨੇ ਕੱਪੜੇ ਦੇ ਲਿਬੜੇ ਹੁੰਦੇ ਨੇ ਇਹਨੂੰ ਗੱਲ ਦੇ ਨਾਲ ਲਗਾ ਲੈਂਦੇ ਇੱਕ ਦਿਨ ਸਲਾਹ ਕੀਤੀ ਜਦੋਂ ਤੱਕ ਇਹ ਸਿੱਖ ਇੱਥੇ ਰਹੇਗਾ ਗੁਰੂ ਸਾਹਿਬਾਂ ਨੇ ਸਾਡੇ ਵੱਲ ਨਹੀਂ ਦੇਖਣਾ ਤੇ ਕਿਉਂ ਨਾ ਇਹਨੂੰ ਮਾਰ ਕੇ ਸੁੱਟ ਦੇਈਏ ਗੱਲ ਸੇਵਾ ਦੀ ਪਰ ਇਹਨਾਂ ਵਿੱਚ ਨਾ ਸੇਵਾ ਹੈ ਨਾ ਸਿਮਰਨ ਪਿਆਰ ਹੈ ਗੁਰੂ ਨਾਲ ਪਰ ਗੁਰੂ ਨੂੰ ਪਾਉਣ ਦਾ ਤਰੀਕਾ ਹਾਲੀ ਆਇਆ ਨਹੀਂ ਇਹਨਾਂ ਕੀ ਕੀਤਾ ਉਸ ਸਿੱਖ ਨੂੰ ਜਿਹੜਾ ਘੋੜਿਆਂ ਦੀ ਲਿਦ ਸਾਫ ਕਰਿਆ ਕਰਦਾ ਉਸ ਨੂੰ ਡਾਂਗਾਂ ਦੇ ਨਾਲ ਮਾਰ ਮਾਰ ਕੇ ਅਦਮੋਇਆ ਕਰਕੇ ਸੁੱਟ ਦਿੱਤਾ ਕਲਗੀਧਰ ਪਾਤਸ਼ਾਹ ਨੂੰ ਪਤਾ ਲੱਗਾ ਕਿ ਕੁਝ ਲੋਕਾਂ ਨੇ ਮੇਰੇ ਉਸ ਸਿੱਖ ਨੂੰ ਕੁੱਟਿਆ ਜਿਹੜਾ ਘੋੜਿਆਂ ਦੀ ਸੇਵਾ ਕਰਦਾ ਸਾਹਿਬਾਂ ਨੂੰ ਬੜਾ ਬੁਰਾ ਲੱਗਾ ਉਸ ਸਿੱਖ ਨੂੰ ਜ਼ਖਮੀ ਨੂੰ ਚੁੱਕ ਕੇ ਲਿਆਂਦਾ ਮਲਮ ਪੱਟੀ ਕੀਤੀ ਦਰਬਾਰ ਵਿੱਚ ਸਿੱਖ ਨੂੰ ਲਿਆਂਦਾ ਗਿਆ ਸੰਗਤ ਬੈਠੀ ਵਿੱਚ ਉਹ ਵੀ ਬੈਠੇ ਨੇ ਜਿਨ੍ਹਾਂ ਨੇ ਇਸ ਸਿੱਖ ਨੂੰ ਕੁੱਟਿਆ ਸੀ ਜਦੋਂ ਦਰਬਾਰ ਵਿੱਚ ਸਾਰੇ ਹਾਜ਼ਰ ਹੋਏ ਉਸ ਜ਼ਖਮੀ ਸਿੱਖ ਨੂੰ ਗੁਰੂ ਸਾਹਿਬਾਂ ਨੇ ਆਪਣੇ ਕੋਲ ਬਿਠਾਇਆ ਤੇ ਬੜੇ ਪਿਆਰ ਨਾਲ ਕਹਿਣ ਲੱਗੇ ਸਿੱਖਾ ਦੱਸ ਤੈਨੂੰ ਕਿਹਨੇ ਮਾਰਿਆ ਕਿਉਂਕਿ ਗੁਰੂ ਆਪਣੇ ਪਿਆਰੇ ਨਾਲ ਬਹੁਤ ਪਿਆਰ ਕਰਦਾ ਸਿੱਖਾ ਦੱਸ ਤੈਨੂੰ ਕਿਹਨੇ ਮਾਰਿਆ ਤੂੰ ਦੱਸ ਤਾਂ ਸਹੀ ਜੇ ਕਵੇਂ ਤੇ ਉਹਨੂੰ ਜ਼ਮੀਨ ਵਿੱਚ ਜਿੰਦਾ ਗੜਵਾ ਦਿਆਂਗੇ ਇੱਕ ਵਾਰੀ ਦੱਸ ਤਾਂ ਸਹੀ ਤੈਨੂੰ ਕਿਹਨੇ ਮਾਰਿਆ ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਕਿਸੇ ਦਾ ਬੁਰਾ ਨਹੀਂ ਸੋਚਦਾ ਹੱਥ ਜੋੜੇ ਆਖਿਆ ਪਾਤਸ਼ਾਹ ਮੈਨੂੰ ਕਿਸੇ ਨੇ ਨਹੀਂ ਮਾਰਿਆ ਮੈਨੂੰ ਕਿਸੇ ਨੇ ਨਹੀਂ ਮਾਰਿਆ ਸੱਚ ਹੀ ਤਾਂ ਹੈ ਜਿਹਦੇ ਮਨ ਵਿੱਚ ਐਸੀ ਭਾਵਨਾ ਹੈ ਉਹਨੂੰ ਰੱਬ ਮਿਲਦਾ ਹੈ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਮੂੰਹ ਤੇ ਕੁਝ ਹੋਰ ਉਹਨਾਂ

ਗੁਰੂ ਸਾਹਿਬਾਂ ਨੇ ਸਿੱਖ ਬੁਲੂ ਸੁਣੀ, ਸਿੱਖ ਹੱਥ ਜੋੜ ਕੇ ਕਹਿ ਰਿਹਾ ਪਾਤਸ਼ਾਹ ਮੈਨੂੰ ਕਿਸੇ ਨੇ ਨੀ ਮਾਰਿਆ। ਸਾਹਿਬ ਜੀ ਕਹਿਣ ਲੱਗੇ, ਨਹੀਂ ਸਿੱਖਾ ਦੱਸ, ਤੈਨੂੰ ਡਰਨ ਦੀ ਲੋੜ ਨਹੀਂ, ਤੂੰ ਇੱਕ ਵਾਰੀ ਕਹਿ ਤਾਂ ਸਹੀ ਕਿ ਤੈਨੂੰ ਕਿੰਨੇ ਮਾਰੇ। ਕਹਿਣ ਲੱਗਾ ਪਾਤਸ਼ਾਹ, ਮੈਂ ਕਿਸੇ ਕੋਲੋਂ ਡਰਦਾ ਨਹੀਂ, ਸਿਰਫ ਆਪ ਤੋਂ ਸਵਾ ਪਰਮੇਸ਼ਰ ਤੋਂ ਸਵਾ ਮੈਨੂੰ ਕਿਸੇ ਨੇ ਨੀ ਮਾਰਿਆ। ਜੇ ਕਿਸੇ ਨੇ ਮਾਰਿਆ ਵੀ ਹੈ ਤੇ ਪਾਤਸ਼ਾਹ ਉਹਨਾਂ ਨੂੰ ਖਿਮਾ ਕਰ ਦੇ। ਪਰ ਸਾਹਿਬਾਂ ਨੂੰ ਗੁੱਸਾ ਸੀ ਇਸ ਸੇਵਾਦਾਰ ਨੂੰ ਮਾਰਿਆ, ਜਿਹੜਾ 24 ਘੰਟੇ ਸੇਵਾ ਚ ਰਹਿੰਦੇ, ਸਿਮਰਨ ਵਿਚ ਰਹਿੰਦੇ। ਸਾਹਿਬਾਂ ਨੇ ਕਿਹਾ, ਜਿਹਨੇ ਵੀ ਇਸ ਸਿੱਖ ਨੂੰ ਮਾਰਿਆ ਉਹ ਆਪਣੇ ਆਪ ਹਾਜ਼ਰ ਹੋ ਜਾਵੇ, ਨਹੀਂ ਤਾਂ ਬਹੁਤ ਬੁਰੀ ਸਜ਼ਾ ਦਿੱਤੀ ਜਾਏਗੀ। ਜਿਨ੍ਹਾਂ ਨੇ ਸਿੱਖ ਨੂੰ ਕੁੱਟਿਆ ਸੀ ਉਹ ਉੱਠ ਕੇ ਖੜੇ ਹੋ ਗਏ, ਆ ਕੇ ਚਰਨਾਂ ਤੇ ਡਿੱਗ ਪਏ। ਕਹਿਣ ਲੱਗੇ, ਪਾਤਸ਼ਾਹ ਸਾਨੂੰ ਖਿਮਾ ਕਰ ਦਿਓ। ਸਾਹਿਬ ਜੀ ਕਹਿਣ ਲੱਗੇ, ਤੁਸਾਂ ਇਹਨੂੰ ਕਿਉਂ ਮਾਰਿਆ? ਕਹਿਣ ਲੱਗੇ, ਮਹਾਰਾਜ ਇਸ ਕਰਕੇ ਕਿ ਤੁਸੀਂ ਜਦੋਂ ਵੀ ਆਉਂਦੇ ਸੀ ਇਸ ਸਿੱਖ ਨੂੰ ਗਲੇ ਲਗਾਉਂਦੇ, ਜਿਹਦੇ ਕੱਪੜੇ ਵੀ ਗੰਦੇ ਹੁੰਦੇ ਨੇ, ਸਾਡੇ ਵੱਲ ਤੁਸੀਂ ਦੇਖਦੇ ਨਹੀਂ, ਇਸ ਕਰਕੇ ਅਸੀਂ ਇਹਨੂੰ ਮਾਰਿਆ ਕਿ ਇਹ ਮਰ ਜਾਏਗਾ ਤੇ ਤੁਸੀਂ ਸਾਡੇ ਨਾਲ ਪਿਆਰ ਕਰੋ। ਸਾਹਿਬ ਜੀ ਕਹਿਣ ਲੱਗੇ, ਭਾਈ ਜੇ ਮੇਰੀ ਖੁਸ਼ੀ ਲੈਣੀ, ਉਸ ਗੁਰੂ ਨਾਨਕ ਦੀ ਖੁਸ਼ੀ ਲੈਣੀ ਤਾਂ ਸੇਵਾ ਕਰੋ। ਮੈਂ ਸਰੀਰ ਦੀ ਸੁੰਦਰਤਾ ਚੰਗੇ ਕੱਪੜੇ ਦੇ ਕੇ ਖੁਸ਼ ਨਹੀਂ ਹੁੰਦਾ, ਮੈਂ ਤਾਂ ਮਨ ਦੀ ਸੁੰਦਰਤਾ ਦੇਖਣਾ। ਇਹਦੇ ਕੱਪੜੇ ਭਾਵੇਂ ਮੈਲੇ ਨੇ ਪਰ ਇਹਦਾ ਮਨ ਸੁੰਦਰ ਹੈ, ਇਹ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ। ਹੁਣ ਉਸ ਸਿੱਖ ਨੇ ਹੱਥ ਜੋੜੇ ਜਿਹਨੂੰ ਕੁੱਟਿਆ ਸੀ। ਕਹਿਣ ਲੱਗਾ, ਪਾਤਸ਼ਾਹ ਕਿਰਪਾ ਕਰੋ, ਇਹਨਾਂ ਨੂੰ ਵੀ ਬਖਸ਼ ਲਓ, ਭਾਵੇਂ ਇਹਨਾਂ ਮੈਨੂੰ ਮਾਰਿਆ ਪਰ ਇਸੇ ਵਾਸਤੇ ਮਾਰੇ ਕਿ ਤੁਸੀਂ ਇਹਨਾਂ ਨਾਲ ਪਿਆਰ ਕਰੋ। ਸਾਹਿਬ ਜੀ ਕਹਿਣ ਲੱਗੇ, ਹਾਂ ਤੂੰ ਕਹਿਣਾ ਹੈ ਤਾਂ ਇਹਨਾਂ ਨੂੰ ਮਾਫ ਕਰ ਦੇਣੀ। ਹੁਣ ਉਹ ਜਿਨ੍ਹਾਂ ਨੇ ਸਿੱਖ ਨੂੰ ਕੁੱਟਿਆ ਸੀ ਹੁਣ ਸੇਵਾ ਵਿੱਚ ਲੱਗ ਗਏ, ਸਿਮਰਨ ਵਿੱਚ ਲੱਗ ਗਏ। ਸਾਹਿਬਾਂ ਨੇ ਕਿਹਾ, ਸੇਵਾ ਕਰੋ, ਸਿਮਰਨ ਕਰੋ, ਤੁਹਾਡੇ ਤੇ ਵੀ ਉਹ ਗੁਰੂ ਨਾਨਕ ਦਿਆਲ ਹੋਵੇਗਾ। ਤੇ ਭਾਈ ਜਿਹੜਾ ਨਾ ਸੇਵਾ ਕਰੇ ਨਾ ਸਿਮਰਨ ਕਰੇ ਉਹਨੂੰ ਕਿਵੇਂ ਆਰਾਮ ਮਿਲੇਗਾ? ਤੇ ਝਾੜੂ ਵੀ ਮਾਰਨਗੇ ਤੇ ਮਨ ਵਿੱਚ ਖਿਆਲ ਹੋਵੇਗਾ ਸਾਨੂੰ ਕੋਈ ਦੇਖੇ ਆਖੇ ਕਿ ਇਹ ਸੇਵਾ ਕਰ ਰਿਹਾ। ਇਹੋ ਜਿਹੀ ਸੇਵਾ ਤੇ ਉਹ ਦਿਆਲ ਨਹੀਂ।

ਪਾ ਰਿਹਾ ਉਹ ਖਾਣਗੇ ਤਨਿਆ ਇੰਜਨੀ ਆਖੀ ਦਾ। ਤੈਨੂੰ ਕੀ ਪਤਾ, ਤੂੰ ਤੇ ਸਿਰਫ ਜ਼ਿੰਮੇਦਾਰ ਹੈ। ਤੈਨੂੰ ਕੀ ਪਤਾ ਕਿ ਪੱਥਰ ਨਹੀਂ ਹਨ, ਹੋਰ ਕੀ ਹਨ? ਪੰਡਿਤ ਜੀ ਮੈਨੂੰ ਤਾਂ ਪੱਥਰ ਹੀ ਜਾਪਦੇ ਨੇ। ਨਹੀਂ ਤਨਿਆ, ਇਹ ਪੱਥਰ ਨਹੀਂ ਹਨ, ਇਹ ਠਾਕਰ ਹਨ। ਪੰਡਿਤ ਜੀ ਠਾਕਰ ਕੀ ਹੁੰਦਾ ਹੈ? ਤਨਿਆ ਮੈਂ ਤੈਨੂੰ ਕਿਵੇਂ ਸਮਝਾਵਾਂ, ਇਹ ਪੱਥਰ ਨਹੀਂ। ਜੇ ਤੈਨੂੰ ਆਖਿਆ, ਜੇ ਤੇਰਾ ਮਨ ਇਹ ਮੰਨ ਗਿਆ ਹੈ ਪੱਥਰ ਨਹੀਂ, ਇਹ ਠਾਕਰ ਹਨ, ਫਿਰ ਤੂੰ ਆਖਦੇ ਠਾਕਰ ਕੀ ਹੁੰਦਾ ਹੈ? ਨਾ ਪੰਡਿਤ ਜੀ, ਫਿਰ ਮੈਨੂੰ ਦੱਸ ਕੇ ਦੇਵੋ ਠਾਕਰ ਕੀ ਹੁੰਦਾ ਹੈ। ਤਨਿਆ, ਠਾਕਰ ਉਹ ਹੈ ਜਿਸ ਦੇ ਆਸਰੇ ਤੇ ਸਾਰਾ ਸੰਸਾਰ ਹੈ।

ਤੰਨੇ ਦੇ ਮਨ ਦੇ ਵਿੱਚ ਗੱਲ ਹੈ ਸੰਸਾਰ ਸੰਸਾਰ ਨੂੰ ਰਾਤਾਂ ਦਿੰਦਾ ਹੈ ਜਿਸਦੇ ਆਸ਼ਿਰ ਸਾਧ ਨੂੰ ਚੱਲਦਾ ਹੈ ਰਾਤਾਂ ਪੈਂਦੀਆਂ ਹਨ ਜੀਵਨ ਮਿਲਦਾ ਹੈ ਜੀਵਨ ਮਿਲਦਾ ਹੈ।

ਹੋਈ ਸੀ ਉੱਥੇ ਹੁਣ ਆਪ ਜੀ ਦੇ ਬਟਾਂਡੇ ਵਿਚ ਪੰਡਿਤ ਜੀ ਨੇ ਲੈ ਲਏ ਹੈ। ਹੁਣ ਤੇ ਆਪਾਂ ਜੋ ਕੁਝ ਵੀ ਘਰੋਂ ਰੁੱਖਾ ਸੁਕਾਇਆ ਹੈ ਉਹੀ ਖਾਣਾ ਹੈ। ਫਿਰ ਕੋਈ ਬਾਤ ਨਹੀਂ, ਦੋ ਚਾਰ ਮਹੀਨੇ ਤੱਕ ਦੂਸਰੀ ਗਊ ਸੁਣ ਵਾਲੀ ਹੈ, ਲਹਿਰਾਂ ਦਰਾਂ ਬਣ ਜਾਵਣਗੀਆਂ। ਆਓ ਭੋਗ ਲਾਓ। ਹੁਣ ਉਸਨੇ ਪਤਾ ਨਹੀਂ ਸੀ ਭੋਗ ਲਾਉਣਾ ਹੈ ਕਿ ਖਾਣਾ ਹੈ। ਕਾਫੀ ਸਮਾਂ ਬਹਿਣ ਤੋਂ ਬਾਅਦ ਉਸਨੇ ਸਤਰੀ ਨੂੰ ਆਖਿਆ, ਤੁਸੀਂ ਜਾਓ ਜੀ ਘਰ ਨੂੰ, ਸ਼ਾਇਦ ਥਾਂ ਕਦੇ ਸੰਗ ਦੇ ਨਾ ਹੋਵਣ, ਤੁਸੀਂ ਚਲੇ ਜਾਵੋ। ਅਜੇ ਖਾਤਰ ਨਵਾਂ ਨਵਾਂ ਆਇਆ ਹੈ, ਸਾਡੇ ਘਰ ਦੇ ਬਾਹਰ ਤੋਂ ਜਾਣੂ ਨਹੀਂ। ਘਰ ਵਾਲੀ ਤੋੜ ਦਿੱਤੀ। ਹੁਣ ਤੰਨਾ ਜੋਦੜੀਆਂ ਕਰਦਾ ਹੈ, ਅਰਜਾਂ ਕਰਦੇ ਹੈ, ਭਗਵਾਨ ਖਾ ਲਓ ਪ੍ਰਸ਼ਾਦਾ। ਵੇਖੋ ਮੈਂ ਵੀ ਕੱਲ ਸ਼ਾਮ ਦਾ ਹੀ ਭੁੱਖਾ ਹਾਂ, ਸਵੇਰ ਦਾ ਮੈਂ ਕੁਝ ਵੀ ਨਹੀਂ ਖਾਦਾ, ਦਿਨ ਢਾਲੇ ਪੈ ਗਿਆ ਹੈ, ਸ਼ਾਮਾਂ ਪੈ ਰਹੀਆਂ ਹਨ। ਉਹ ਰਾਹੇ ਜਾ ਰਿਹਾ ਹੈ, ਉਸਨੇ ਸੁਣਿਆ ਇੱਕ ਆਦਮੀ ਪੱਥਰ ਦੇ ਨਾਲ ਗੱਲਾਂ ਕਰਦਾ ਹੈ, ਭਗਵਾਨ ਜੀ ਖਾਓ ਨਾ ਕੁਝ ਨਾ ਕੁਝ। ਉਸ ਆਦਮੀ ਨੇੜੇ ਹੋ ਕੇ ਸੁਣਿਆ, ਵੇਖਿਆ ਕੌਣ ਹੈ, ਇਹ ਤਾਂ ਤੰਨਾ ਜੱਟ ਹੈ। ਆਖਿਆ ਉਹ ਤੰਨਿਆ, ਪੱਥਰ ਨੇ ਸੁਣਤੇ ਫਰਿਆਦ ਕਿਸੇ ਕੀ, ਤੰਨਿਆ ਪੱਥਰ ਨੇ ਸੁਣਤੇ ਫਰਿਆਦ ਕਿਸੇ ਕੀ। ਤੰਨੇ ਨੇ ਅੱਖਾਂ ਖੋਲੀ, ਆਖਿਆ ਜਾਓ ਜੀ ਜਾਓ, ਮਿਹਨਤ ਨੇ ਜਾਤੀ ਬਰਬਾਦ ਕਿਸੇ ਕੀ। ਹੁਣ ਅਗਲੀ ਸ਼ਾਮਾਂ ਵੀ ਪੈ ਗਈਆਂ, ਤੰਨਾ ਹੁਣ ਆ ਗਿਆ ਹੈ ਆਪਣੇ ਜੱਟਪੁਣੇ ਤੇ, ਭਗਵਾਨ ਹੁਣ ਤੂੰ ਮੇਰੇ ਵੱਲ ਵੇਖ ਲੈ, ਮੇਰੀਆਂ ਤੇ ਆਂਦਰਾਂ ਹੁਣ ਭੁੱਖੀਆਂ ਬਿਲਕ ਰਹੀਆਂ ਹਨ, ਹੋ ਸਕਦਾ ਹੈ ਤੈਨੂੰ ਪੰਡਿਤ ਨੇ ਕੁਝ ਤਰੋ ਤਾਜ਼ਾ ਚੀਜ਼ ਖੁਆਈ ਹੋਵੇ, ਤੈਨੂੰ ਭੁੱਖ ਨਹੀਂ ਲੱਗਦੀ। ਜਿਸ ਤਰ੍ਹਾਂ ਦੂਸਰੇ ਦਿਨ ਦਾ ਦੁਪਹਿਰ ਆਇਆ, ਤੰਨਾ ਬਜਟ ਬਚਾ ਗਿਆ। ਐ ਭਗਵਾਨ ਵੇਖ ਲੈ, ਮੈਂ ਮਰ ਜਾਣਾ ਹੈ ਤਾਂ ਤੈਨੂੰ ਮਾਰ ਦੇਣਾ ਹੈ, ਦਾਤਰੀ ਉਠਾ ਲਈ। ਭਗਵਾਨ ਦਾ ਸਿੰਘਾਸਨ ਡੋਲ ਗਿਆ ਇੱਕ ਬੰਦੇ ਦਾ ਵਿਸ਼ਵਾਸ ਦੇਖ ਕੇ, ਹੈ ਇਹ ਬੰਦਾ ਆਪਣੇ ਆਪ ਆਪਣੇ ਕਈ ਦੀ ਵੀ ਦਾਤੀ ਮਾਰ ਲਵੇਗਾ, ਲੋਕ ਮੇਰੀ ਹੋਣ ਤੋਂ ਮੁਨਕਰ ਹੋ ਜਾਵਣਗੇ ਕਿ ਮੈਂ ਨਹੀਂ ਹਾਂ। ਪੱਥਰ ਦੇ ਵਿੱਚੋਂ ਹੱਥ ਬਾਹਰ ਨਿਕਲਿਆ, ਤੰਨੇ ਨੇ ਆਖਿਆ ਇਵੇਂ ਤੇ ਗੱਲ ਨਹੀਂ ਬਣਨੀ, ਉਹ ਠਾਕਰ ਜੀ ਪੰਡਿਤ ਦੇ ਸਾਹਮਣੇ ਸਾਕਸ਼ਾਤ ਬੈਠ ਕੇ ਰੋਟੀ ਖਾਵੇ ਤੇ ਜੱਟ ਨੂੰ ਕੱਲਾ ਹੱਥ ਵਿਖਾਲਦਾ ਹੈ, ਇਵੇਂ ਤੇ ਗੱਲ ਨਹੀਂ ਬਣਨੀ। ਹੁਣ ਭਗਵਾਨ ਸਾਕਸ਼ਾਤ ਰੂਪ ਵਿੱਚ ਆ ਕੇ ਬੈਠ ਗਏ, ਪਛਾ ਛਕਿਆ। ਦੂਸਰੇ ਦਿਨ ਦਾ ਦੁਪਹਿਰਾ ਚੜ ਚੁੱਕਾ ਹੈ, ਭਗਵਾਨ ਤੈਂ ਮੈਨੂੰ ਬਹੁਤ ਭੁੱਖਾ ਮਾਰਿਆ, ਵੇਖ ਆਪਾਂ ਨੇ ਹੁਣ ਕੁਝ ਨਹੀਂ ਕਰਨਾ, ਆਹ ਵੇਖ ਲੈ ਹਲ ਚੱਲਦਾ ਪਿਆ, ਖੂਹ ਨੱਕੇ ਤੈਂ ਆਉਣੇ ਨੇ, ਗਾਈਆਂ ਤੈਂ ਚਲਣੀਆਂ ਨੇ, ਜੱਟ ਸੌਣ ਲੱਗਾ ਖੂਹ ਥੱਲੇ ਤੂੰ ਤੰਦ ਛਾਵੇ। ਹੁਣ ਤੰਨਾ ਦੇਖਦਾ ਹੈ ਠਾਕਰ ਬੋਲਦਾ ਨੂੰ ਹੱਕ ਰਿਹਾ ਹੈ, ਕਿਆਰੇ ਮੋੜਨ ਜਾ ਰਿਹਾ ਹੈ, ਗਾਈਆਂ ਨੂੰ ਮੋੜ ਕੇ ਲਿਆ ਰਿਹਾ ਹੈ। ਇਤਨੀ ਦੇਰ ਨੂੰ ਤਲੋਚਨ ਵੀ ਆ ਗਿਆ, ਸੁਣਾ ਦੇ ਤੰਨਿਆ ਕੀ ਹਾਲ ਹੈ। ਠੀਕ ਹੈ ਪੰਡਿਤ ਜੀ ਤੁਹਾਡੀ ਕਿਰਪਾ, ਠਾਕਰ ਦਾ ਕੀ ਹਾਲ ਹੈ। ਪੰਡਿਤ ਜੀ ਜਦੋਂ ਦਾ ਤੁਸੀਂ ਮੈਨੂੰ ਠਾਕਰ ਦਿੱਤਾ ਹੈ ਮੇਰੇ ਘਰ ਤੇ ਲਹਿਰਾਂ ਬਹਿਰਾਂ ਹੋ ਗਈਆਂ ਹਨ। ਪੰਡਿਤ ਅਸ਼ਚਰਜ ਹੋ ਗਿਆ ਕਿ ਜੱਟ ਭੋਲਾ ਹੈ, ਸੱਚੀ ਮੁੱਚੀ ਦੇ ਠਾਕਰ ਤੇ ਮੈਂ ਆਪਣੇ ਕੋਲ ਲਿਤਾ ਕੇ ਰੱਖੇ ਨੇ, ਮੈਂ ਤਾਂ ਇਸਨੂੰ ਝੂਠੀ ਮੁੱਠੀ ਦਾ ਠਾਕਰ ਦਿੱਤਾ ਸੀ, ਜੱਟ ਹੈ ਨਾ ਪਤਾ ਨਹੀਂ ਠਾਕਰ ਕੀ ਹੁੰਦਾ। ਪੰਡਿਤ ਜੀ ਤੁਹਾਡੀ ਬੜੀ ਕਿਰਪਾ, ਧੰਨੇ ਨੂੰ ਉੱਠ ਕੇ ਨਮਸਕਾਰ ਕੀਤੀ। ਪੰਡਿਤ ਵੇਖੋ ਉਹ ਠਾਕਰ ਗਾਈਆਂ ਮੋੜਨ ਗਿਆ ਹੈ, ਹੁਣ ਵੇਖੋ ਦੂਜੇ ਕੈਰੇ ਨੂੰ ਪਾਣੀ ਛੱਡ ਦਿੱਤਾ ਹੈ। ਪੰਡਿਤ ਆਖਦਾ ਹੈ ਜੇਠ ਹਾੜ ਦਾ ਮਹੀਨਾ ਹੈ, ਜੱਟ ਬੌਂਦਲ ਗਿਆ ਹੈ ਧੁੱਪਾਂ ਦੇ ਨਾਲ। ਪੰਡਿਤ ਜੀ ਵੇਖੋ ਭਗਵਾਨ ਤੁਹਾਡੇ ਨਜ਼ਦੀਕ ਦੀ ਗੁਜ਼ਰ ਗਏ ਨੇ, ਤੁਹਾਨੂੰ ਪਛਾਣਦੇ ਨਹੀਂ। ਤੰਨੇ ਨੇ ਆਖਿਆ ਪੰਡਿਤ ਸੋਚੀ ਪੈ ਗਿਆ ਹੈ, ਤੰਨੇ ਕਿੱਥੇ ਹੈ ਤੇਰਾ ਭਗਵਾਨ, ਵੇਖੋ ਤੁਹਾਡੇ

0: ਠਾ ਕੇ ਵੀ ਸੌਂ ਖਾ ਕੇ ਦੱਸੋ ਤੈਨੂੰ ਠਾ ਕੇ ਨਹੀਂ ਦਿਸਦਾ
1: ਤਨਿਆ ਮੈਨੂੰ ਨਹੀਂ ਦਿਸਦਾ ਸੱਚ ਆਖਦੇ ਹੋ ਹਾਂ ਤਨਿਆ ਸੱਚ ਆਖਦਾ ਖਾਕਰ ਜੀ ਤੁਸੀਂ ਮੈਨੂੰ ਦਿਸਦੇ ਹੋ ਇਸਦਾ ਮਤਲਬ ਤੁਸੀਂ ਤਲੋਚ ਨੂੰ ਵੀ ਦਿਸਦੇ ਹੋਵੋਗੇ ਨਹੀਂ ਤਨਿਆ ਮੈਂ ਭੈੜੀਆਂ ਅੱਖਾਂ ਵਾਲਿਆਂ ਨੂੰ ਨਹੀਂ ਦਿਸਦਾ ਜਿਨ੍ਹਾਂ ਦਾ ਮਨ ਹੋਰ ਮੁੱਖ ਹੋਰ ਹੋਵੇ ਮੈਂ ਨਹੀਂ ਉਹਨਾਂ ਨੂੰ ਦਿਸਦਾ ਫਿਰ ਭਗਵਾਨ ਜੇ ਤੂੰ ਮੇਰੇ ਕੋਲ ਰਹਿਣਾ ਹੈ ਤਾਂ ਫਿਰ ਤੈਨੂੰ ਤਰਲੋਚ ਨੂੰ ਦਰਸ਼ਨ ਦੇਣੇ ਪੈਣਗੇ ਤਨਿਆ ਨਹੀਂ ਇਹ ਝੂਠਾ ਹੈ ਫਰੇਬੀ ਹੈ ਮਕਾਰ ਹੈ ਹੇਰਾ ਫੇਰੀ ਕਰਦਾ ਹੈ ਮੇਰੇ ਨਾਂ ਤੇ ਨਹੀਂ ਪ੍ਰਭੂ ਜੇ ਇਹ ਨਾ ਹੁੰਦਾ ਤਾਂ ਮੈਨੂੰ ਤੇਰੇ ਦੀਦਾਰ ਨਹੀਂ ਸੀ ਹੋਣੇ ਹੁਣ ਹੁਣ ਭਗਵਾਨ ਨੂੰ ਤਨੇ ਦੇ ਕਾਰਨ ਕਰਕੇ ਤਰਲੋਚਨ ਨੂੰ ਵੀ ਦਰਸ਼ਨ ਦੇਣੇ ਪਏ ਤਰਲੋਚਨ

ਕਰਜ਼ਾ ਭਗਤਾਂ ਵਿੱਚ ਆ ਗਿਆ। ਕਿਹਦੇ ਕਰਕੇ? ਕਿਰਤੀ ਨੇ ਸੰਗਤ ਕੀਤੀ। ਸੰਗਤ ਦਾ ਕਰਜ਼ਾ ਕੀ ਹੋਇਆ? ਫਿਰ ਧੰਨੇ ਨੇ ਮੰਗਿਆ ਕੀ? ਐਨਾ ਕੁਝ ਮੰਗਿਆ ਕੋਈ ਵੀ ਸੰਸਾਰੀ ਐਨਾ ਕੁਝ ਮੰਗ ਨਹੀਂ ਸਕਿਆ। ਇੱਕ ਤਾਜਨ ਤੁਰੀ ਚੰਗੇਰੀ ਕਰਕੇ ਕਹਿਲ ਚੰਗੀ ਜਨ ਧੰਨਾ ਲੈ ਦੇ ਮੰਗੀ। ਪਾਤਸ਼ਾਹ ਘੋੜੀ ਉਹ ਹੋਵੇ ਜਿਹੜੀ ਕਿਸੇ ਕੋਲ ਹੋਵੇ, ਬਿਸਤਰਾ ਏਦਾਂ ਹੋਵੇ ਜਿਹੜਾ ਬਾਦਸ਼ਾਹ ਨੂੰ ਨਸੀਬ ਨਾ ਹੋਵੇ, ਇਸਤਰੀ ਏਡੀ ਖੂਬਸੂਰਤ ਹੋਵੇ ਜਦ ਰੋਟੀ

ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਿਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦ ਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਵੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।

0: ਗੁਰਬਾਣੀ ਸੇਵਕ ਜਨ ਮਾਨ
1: ਗੁਰਬਾਣੀ ਸੇਵਕ ਜਨ ਮਾਨ
0: ਕਰ ਸਕਦਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Bye.

परम सम्मान योग सत्कार योग गुरु रूप हाजरीन जियो गुरु महाराज जी की अपार अपार बख्शंदगी है जिस दे तफैल बरकत बदौलत असानू गुरु महाराज जी की पवित्र हजूरी अंदर जीवन दाते दी परम पावन हाजरी अंदर गुरु दे उपदेश ते उदेश सुनन दा सुभाग प्राप्त होया है। रोज रोज असां निक्की जी मौत मरदे हां ते मौत तो बाद ए परमेश्वर दी ही रहमत है जो जी दान देंदा है। पंजाबी दा अखाण है सोया ते मोया बराबर ही हुंदे ने। सियाने आखते ने मौत एक लंबी नींद है ते नींद एक छोटे अरसे दी मौत। हर इंसान जदों रात सौंदा है ते सोया मोया बराबर ही हुंदा है। मौत तवील नींद ते नींद कुलील मौत। इसलिए गुरु महाराज ने फिर सानू जीदान दिता है ते भगती लाया है। ए गुरु दी वड्याई है या गुरमुखां दी वड्याई जो हर मिलने वाले नू ए दात देंदे हन। जीदान ते भगती लाएं हास्यों लैन मिलाए। श्री गुरु ग्रंथ साहिब महाराज जी की आगोश विच हाजिर होके सानू गुरु दे उमलीक लाल रत्ना की प्राप्ति हुंदी है। इत्थो जितना भी इस खजाने नू खावीए खर्चीए वरतीए उन्ना ही जिवें होर वधिया होया हुंदा है इस विच कोई घाट नहीं पैंदी। रत्ना रत्न पदार्थ बहुत सागर भरिया राम तो गुरु ने अपार बख्शिश करके ऐसा मौका सानू तंदुरुस्ती विच सावधानी विच बकायमी होशो हवास बख्शिया होया है। तो जितना भी इस तों फायदा उठाया जाए मुस्तफीद होइए फैजजाब होइए वो साडे अपने ही भाग हन। इस शब्द विच सतगुरु जी सानू परमेश्वर दी जात पाक उत्ते परम विश्वास बंधांदे ने। दुनिया अंदर भावें कोई छोटी पद्धर दा इंसान है चाहे कोई वड्डे रुतबे फजीलत रैंक शरफ बुजुर्गी टाइटल खिताब ते उच्चतम वाला बंदा है हर इंसान मांगत है लोड़कू है मोहताज है इच्छक है। ए वखरी गल है कोई किसे तो मंगे ते फलाने तो ना मंगे लेकिन मांगत जरूर है। और नाल दी नाल कितना ही इंसान चक्रवर्ती शक्तिशाली साहिबे जर साहिबे जायदाद होवे मित्रा दोस्तां रिश्तेदारियां वाला होवे कारोबार वाला होवे फिर भी वो अपूरन है असमर्थ है। इन्ना कुछ हुंदियां होया भी इंसान नू किसे समर्थ शक्ति पूर्ण व्यक्ति या पूर्ण शक्ति नाल जुड़े रहन दी जरूरत पैंदी है। तो गुरु साहिब जी ने भी इस लोड़ नू महसूसिया है ते गुरु महाराज कहंदे ने कि मैं ते स्वय तजर्बे नाल निज तजर्बे नाल इत्थे ही पहुंचा हां के कितने वड्डे मनुख दी टेक लो आसरा लो कदी ना कदी बिरथा ही जावेगा। मानुख की टेक बिरथी सब जान ते इको ही गल है देवन को एक पहवा ओ वड्डा दाता है जेनू
ਅਨੰਤ ਕਾਲ ਤੋਂ ਅਨਾਦੀ ਕਾਲ ਤੋਂ ਸਾਰੇ ਮੰਗਦੇ ਆਏ ਨੇ ਤੇ ਉਹ ਦੇ ਕੇ ਜਕਲਾਂਦਾ ਵੀ ਨੇ। ਉਹਨੂੰ ਕੁਛ ਇਵਜ਼ਾਨੇ ਚ ਲੈਣ ਦੀ ਵੀ ਲੋੜ ਨੇ। ਪੰਥ ਦੇ ਵਾਲੀ ਬੇਕਸਾਂ ਰਾ ਯਾਰ ਕਾਸ਼ਫ ਸਰਾਰ, ਕਾਸ਼ਫ ਲਫ਼ਜ਼ ਹੈ ਫਾਰਸੀ ਦਾ ਤੇ ਸਰਾਰ ਵੀ ਫਾਰਸੀ ਦਾ ਲਫ਼ਜ਼ ਹੈ। ਕਾਸ਼ਫ ਹੁੰਦਾ ਹੈ ਇਨਕਸ਼ਾਫ ਕਰਨ ਵਾਲਾ, ਪ੍ਰਗਟਾਉਣ ਵਾਲਾ, ਇਸਮ ਫਾਇਲ। ਤੇ ਸਰਾਰ ਸਿਰ ਵਾਹਦ ਸਰਾਰ ਜਮਾ ਸਿੰਗੂਲਰ ਪਲੂਰਲ ਇੱਕ ਬਚਨ ਬਹੁ ਬਚਨ। ਸਰਾਰ ਮੀਨਸ ਬਹੁਤੇ ਭੇਦ। ਜੀਵਨ ਦੇ ਅਨੇਕਾਂ ਹੀ ਭੇਤਾਂ ਨੂੰ ਸਰਲਤਾ ਵਿਚ ਕਰ ਦੇਣ ਵਾਲਾ ਕੌਣ ਹੈ? ਕਾਸ਼ਫ ਸਰਾਰ ਗੁਰੂ ਗੋਬਿੰਦ ਸਿੰਘ, ਬਾਬਾ ਨੰਦ ਲਾਲ ਜੀ ਕਹਿੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ, ਬੇਅੰਤਤਾ ਦੱਸਦੇ ਹੋਏ, ਵੱਡੇ ਦਾਤੇ ਦੀ ਹਮਦ ਕਰਦੇ ਹੋਏ ਕਹਿੰਦੇ ਨੇ, ਤੂੰ ਇਤਨਾ ਵੱਡਾ ਏ ਕਿ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਰੋਜ਼ੀ ਹੀ ਰਾਜ ਵਿਲੋਕ ਤਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਜਿਹੜੇ ਤੈਨੂੰ ਮੰਨਦੇ ਨੇ, ਤੇਰੇ ਪ੍ਰੇਮੀ ਨੇ, ਤੇਰੀ ਹੋਂਦ ਦੇ ਧਾਰਨੀ ਨੇ, ਤਸਲੀਮ ਕਰਨ ਵਾਲੇ ਨੇ, ਉਨ੍ਹਾਂ ਦੀ ਤੇ ਗੱਲ ਛੱਡ ਦੇ। ਤੇਰੇ ਭਗਤ ਸੰਤ ਭਗਵਤੀ ਮਹਾਂਪੁਰਸ਼ ਮਹਾਤਮਾ ਨੇਕ ਰੂਹਾਂ ਰੱਬ ਪ੍ਰਸਤ ਨੇ, ਉਨ੍ਹਾਂ ਦੀ ਤਾਂ ਗੱਲ ਕੀ ਕਰਨੀ? ਉਨ੍ਹਾਂ ਵੱਲ ਤਾਂ ਹੈ ਪ੍ਰਭੂ ਤੇਰਾ ਧਿਆਨ ਖਿਆਲ ਹੋਣਾ ਹੀ ਹੈ। ਪਰ ਤੂੰ ਤਾਂ ਏਡਾ ਬੇਅੰਤ ਏ, ਏਡਾ ਬੇਨਿਆਜ਼ ਏ, ਰੋਜ਼ੀ ਹਿਰਾਜ ਵਿਲੋਕਤ ਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਰੋਖ ਮੀਨਸ ਰੁਖੀਆਂ, ਰੂਹਾਨ ਜਮਾ ਹੈ ਰੂਹ ਦੀ। ਤੂੰ ਤਾਂ ਰੁਖੀਆਂ ਰੂਹਾਂ ਨੂੰ ਵੀ ਤਾਜ਼ਗੀਆਂ ਦੇਣਾ ਏ, ਰੁਖੀਆਂ ਰੂਹਾਂ ਨੂੰ ਵੀ, ਸੁੱਕੀਆਂ ਰੂਹਾਂ ਨੂੰ ਵੀ ਪਾਲਦਾ ਏ, ਜਿਨ੍ਹਾਂ ਵਿਚ ਲਚਕ ਨਾ ਹੋਵੇ। ਲਚਕਦਾਰ ਲੱਕੜੀ ਨੂੰ ਦਰਖਤ ਗਜ਼ਾ ਦੇਈ ਜਾਂਦਾ, ਜੜਾਂ ਗਜ਼ਾ ਦੇਈ ਜਾਂਦੀਆਂ ਨੇ, ਹਰਿਆਵਲ ਰਹਿੰਦੀ ਏ ਤੇ ਉਹਦੇ ਵਿਚ ਲਚਕ ਰਹਿੰਦੀ ਏ। ਪਰ ਇਕ ਲੱਕੜੀ ਸੁੱਕ ਜਾਂਦੀ ਏ, ਉਹਦੇ ਚ ਜੀਵਨ ਨਹੀਂ ਹੁੰਦਾ, ਸਮਝੋ ਕਿ ਮਰ ਗਈ, ਅਕੜ ਗਈ। ਇਹ ਵੀ ਸਾਧਾਰਨ ਤਕਨੀ ਨਾਲ ਵੇਖੀਏ ਤੇ ਕਮਾਲ ਦੀ ਗੱਲ ਹੈ, ਇਹਦੇ ਚੋਂ ਬੜੀ ਰਾਸ ਦੀ ਗੱਲ ਨਿਕਲਦੀ ਹੈ। ਜ਼ਿੰਦਾ ਆਦਮੀ ਕਦੀ ਨਹੀਂ ਆਕੜਦਾ, ਉਹਦੇ ਚ ਲਚਕ ਰਹਿੰਦੀ ਏ। ਐਨ ਇਸੇ ਤਰ੍ਹਾਂ ਜ਼ਿੰਦਾ ਦਿਮਾਗ ਲਚਕਦਾਰ ਹੁੰਦਾ ਏ, ਮੋਇਆ ਦਿਮਾਗ ਆਕੜਿਆ ਹੋਇਆ ਹੁੰਦਾ। ਜੋ ਬੰਦਾ ਆਕੜਦਾ ਏ, ਹੋਮੇ ਵਿਚ ਆਕੜਿਆ ਹੋਇਆ, ਉਹਨੂੰ ਮੁਰਦਾ ਸਮਝੋ, ਕਿਉਂਕਿ ਜਿਉਂਦਾ ਤਾਂ ਕਦੀ ਆਕੜਦਾ ਨੀ, ਮੁਰਦਾ ਹੀ ਆਕੜਦਾ ਏ। ਪਰ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ, ਸੱਚੇ ਪਾਤਸ਼ਾਹ ਤੂੰ ਬੜਾ ਬੇਅੰਤ ਏ, ਜੋ ਰੁੱਖੇ ਨੇ, ਸੁੱਕੇ ਨੇ, ਜਿਨ੍ਹਾਂ ਚ ਲਚਕ ਨਹੀਂ ਤੇ ਮੁਨਕਰ ਨੇ, ਤੇ ਤੋਂ ਤੇਰੀ ਹੋਂਦ ਤੋਂ ਇਨਕਾਰੀ ਨੇ, ਉਨ੍ਹਾਂ ਨੂੰ ਵੀ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਵੱਡ ਮੁੱਲੀਆਂ ਦਾਤਾਂ ਦੇਈ ਚਲਿਆ ਜਾਂਦਾ। ਹਵਾ ਇਕ ਛਿੰਨ ਇਕ ਸਵਾਸ ਨਾ ਆਵੇ ਤੇ ਰਚਨਾ ਮੁਰਦਾ ਹੋ ਜਾਏ। ਧੁੱਪ, ਮੱਟੀ, ਆਕਸੀਜਨ, ਹੋਰ ਅਨੇਕਾਂ ਪਦਾਰਥ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਦਿੰਦਾ ਹੀ ਜਾਂਦਾ ਏ, ਜੋ ਤੇ ਤੋਂ ਮੁਨਕਰ ਨੇ, ਤੇਰੀਆਂ ਦਾਤਾਂ ਵੀ ਲਈ ਜਾਂਦੇ ਨੇ, ਤੇਰੀਆਂ ਬਖਸ਼ਿਆਂ ਵੀ ਮਾਣੀ ਜਾਂਦੇ ਨੇ। ਹੇ ਮੁਨਿਮ ਪਰਮੇਸ਼ਰ, ਤੇਰੀਆਂ ਨਿਮਤਾਂ ਵੀ ਮਾਣੀ ਜਾਂਦੇ ਨੇ, ਤੇ ਤੋਂ ਮੁਨਕਰ ਵੀ ਨੇ, ਪਰ ਫਿਰ ਵੀ ਤੂੰ ਉਨ੍ਹਾਂ ਦੀ ਪਰਵਰਿਸ਼ ਕਰਦਾ ਜਾਣਾ ਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰ। ਤੋ ਇਸ ਸ਼ਬਦ ਅੰਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ, ਸ੍ਰੀ ਗੁਰੂ ਰਾਮਦਾਸ ਮਹਾਰਾਜ ਕਲਿਆਣ ਰਾਗ ਦੇ ਇਸ ਸ਼ਬਦ ਅੰਦਰ ਫਰਮਾਉਂਦੇ ਨੇ ਕਿ ਮੈਨੂੰ ਤੇ ਉਹੀ ਵੱਡਾ ਦਾਤਾ ਦਿਸਿਆ ਏ, ਮੈਂ ਹੁਣ ਨਿਸ਼ਚਾ ਕਰ ਲਿਆ ਕਿ ਦੂਜੇ ਪਾਸੋਂ ਮੰਗਿਆ ਪੂਰੀ ਨਹੀਂ ਪੈਂਦੀ, ਤੇ ਨਾਲੇ ਕਿਸੇ ਦੇਵੀ ਦੇਵਤਾ ਹੂਰੋ ਮਲਾਇਕ ਫਰਿਸ਼ਤੇ ਕੋਲੋਂ ਮੰਗਾਂ ਤੇ ਉਹਨ ਤੇ ਮੰਗ ਕੇ ਹੀ ਦੇਣਾ ਏ। ਮੰਗਤਿਆਂ ਕੋਲੋਂ ਮੈਂ ਕਿਉਂ ਮੰਗਾਂ? ਮੇਰੇ ਗੁਰੂ ਨੇ ਮੈਨੂੰ ਸੋਝੀ ਪਵਾ ਦਿੱਤੀ ਏ, ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਮੈਨੂੰ ਸੋਝੀ ਮਿਲ ਗਈ ਏ ਕਿ ਪਰਮੇਸ਼ਰ ਹੀ ਵੱਡਾ ਦਾਤਾ ਹੈ, ਤੇ ਜੇ ਉਹਨੂੰ ਮੰਗ ਲਈਏ ਤਾਂ ਫਿਰ ਇਧਰ ਉਧਰ ਮੁੱਖ ਦੰਤ ਰਸਨ ਕੱਸ ਜਾਏ, ਇਧਰ ਉਧਰ ਮੰਗਣ ਦੀ ਲੋੜ ਨਹੀਂ ਰਹਿ ਜਾਂਦੀ, ਹਾਜਤ ਨਹੀਂ ਰਹਿ ਜਾਂਦੀ। ਉਹ ਸਭ ਹਾਜਤਾਂ ਰਵਾ ਕਰਨ ਵਾਲਾ ਮਾਲਕ ਹੈ। ਤੇ ਮੈਂ ਹੁਣ ਇਸ ਨਿਸ਼ਚੇ ਤੇ ਪਹੁੰਚਾ ਹਾਂ, ਕਿੱਥੋਂ ਮੰਗਾਂ? ਹੋ ਕੌਣ ਹੈ ਇਸ ਦੇ ਮੁਕਾਬਲੇ ਦਾ ਦਾਤਾ? ਸਾਚਾ ਸਾਹਿਬ ਹੈ ਤੇ ਵੱਡਾ ਦਾਤਾ ਹੈ, ਉਸਦੇ ਭੰਡਾਰੇ ਅਖੁੱਟ ਨੇ।
ਮੋਹ ਦੂਜੀ ਨਾਹੀ ਠੋਰ ਜਿਸ ਕੈ ਹਮ ਜਾਵੇ। ਦੁਨੀਆਂ ਵਿਚ ਅਸੀਂ ਵੇਖਦੇ ਹਾਂ ਕਿ ਇਕ ਮੰਗਤ ਜਦੋਂ ਘਰ ਆ ਜਾਏ ਸਦਾ ਦੇਵੇ ਜਾਂ ਕਿਸੇ ਦੁਕਾਨ ਤੇ ਕੋਈ ਪੈਸਾ ਮੰਗਣਾ ਆ ਜਾਏ, ਕਈ ਵਾਰੀ ਵੇਖਣ ਚ ਆਉਂਦਾ ਹੈ ਮਾਲਕ ਮਕਾਨ ਜਾਂ ਮਾਲਕ ਦੁਕਾਨ ਕਹਿੰਦਾ ਹੈ ਮੁਆਫ ਕਰੋ ਬਾਬਾ, ਮੁਆਫ ਕਰੋ ਬਾਬਾ, ਉਹ ਅੱਗੇ ਤੁਰ ਜਾਂਦਾ ਹੈ। ਸਾਰੇ ਬਾਜ਼ਾਰ ਚ ਗਿਆ, ਮੁਆਫ ਕਰੋ ਬਾਬਾ, ਮੁਆਫ ਕਰੋ ਬਾਬਾ ਹੀ ਹੁੰਦੀ ਗਈ। ਕਾਸਾ ਤੇ ਕਚਕੋਲ ਖਾਲੀ ਲਿਆ, ਖਾਲੀ ਰਿਹਾ। ਕਿਸੇ ਪ੍ਰਵੀਨ ਪੁਰਸ਼ ਨੇ ਕਿਹਾ ਕਿ ਤੂੰ ਸਾਰੇ ਬਾਜ਼ਾਰ ਦੁਕਾਨਾਂ ਤੇ ਲੰਘਿਆ ਹੈ, ਬੜੇ ਬੜੇ ਇੱਥੇ ਸਟੋਰ ਸਨ, ਬੜੀਆਂ ਬੜੀਆਂ ਦੁਕਾਨਾਂ ਸਨ, ਪੁਸ਼ਤ ਦਰ ਪੁਸ਼ਤ ਚੱਲਣ ਵਾਲੀਆਂ, ਤੇ ਬੜੇ ਬੜੇ ਦਾਤੇ ਵੀ ਬੈਠੇ ਸਨ ਉਥੇ, ਪਰ ਤੇਰੇ ਕਾਸੇ ਅੰਦਰ ਤੇ ਦਮੜੀ ਵੀ ਨਹੀਂ ਹੈ, ਸਿੱਕਾ ਵੀ ਨਹੀਂ ਹੈ, ਗਿਆ ਨਹੀਂ ਹੈ ਤੂੰ। ਉਹਨੇ ਕਿਹਾ ਜੀ ਗਿਆ ਤਾਂ ਸਾਂ, ਫਿਰ ਹੋਇਆ ਕੀ ਹੈ? ਜਦੋਂ ਮੈਂ ਦੁਆ ਕੀਤੀ, ਜਦੋਂ ਇਲਤਜਾ ਕੀਤੀ, ਜਦੋਂ ਖਾਲੀ ਠੂਠਾ ਅੱਗੇ ਕੀਤਾ ਤੇ ਉਹਨਾਂ ਅੱਗੇ ਕਿਹਾ ਮੁਆਫ ਕਰ ਬਾਬਾ, ਮੁਆਫ ਕਰ ਬਾਬਾ। ਇਸੇ ਤਰ੍ਹਾਂ ਮੈਂ ਸਾਰੇ ਘਰਾਂ ਦੇ ਅੱਗੇ ਉਹਦੀ ਆਇਆ, ਬੀਬੀਆਂ ਮਾਈਆਂ ਨੇ ਖੈਰ ਤਾਂ ਕੋਈ ਨੀ ਪਾਇਆ, ਅੱਗੇ ਜਾਓ ਬਾਬਾ ਜੀ, ਅੱਗੇ ਜਾਓ, ਇਦਾਂ ਕਹਿੰਦੇ। ਮੈਂ ਅੱਗੇ ਤੋਂ ਅੱਗੇ ਤੁਰਦਾ ਗਿਆ, ਉਹਨਾਂ ਦੇ ਮਾਫ਼ ਕਰੋ ਬਾਬਾ ਕਹਿਣ ਨਾਲ ਤੁਰਦਾ ਗਿਆ, ਬਾਜ਼ਾਰ ਮੁੱਕ ਗਿਆ, ਘਰ ਮੁੱਕ ਗਏ, ਇਸ ਲਈ ਠੂਠਾ ਖਾ ਲਈਏ। ਉਹਨੇ ਕਿਹਾ ਸੱਜਣਾ, ਜੇ ਇਸ ਤਰ੍ਹਾਂ ਅੱਗੇ ਤੋਂ ਅੱਗੇ ਜਾਵੇ ਤਾਂ ਇਹੋ ਹਾਲ ਹੁੰਦਾ ਹੈ, ਪਰ ਜੇ ਤੂੰ ਕਿਤੇ ਟਿਕ ਕੇ ਕਿਸੇ ਇੱਕ ਦੇ ਪਰਵਾਸੇ ਉੱਤੇ ਕਿਤੇ ਯਕੀਨ ਨਾਲ, ਵਾਸਕ ਯਕੀਨ ਨਾਲ, ਮੁਸਤਕਮ ਇਰਾਦੀ ਨਾਲ ਬਹਿ ਜਾਂਦਾ ਤੇ ਮੈਨੂੰ ਯਕੀਨ ਹੈ ਤੇਰਾ ਠੂਠਾ ਸਖਣਾ ਨਾ ਰਹਿੰਦਾ। ਹੁੰਦਾ ਵੀ ਐਵੇਂ ਹੈ, ਕਿਸੇ ਆਖਿਆ ਮਾਫ ਕਰੋ ਬਾਬਾ, ਕੰਮ ਕਾਜ ਕਰਕੇ ਫਿਰ ਆਏ, ਫਿਰ ਉਥੇ ਖਲੋਤਾ, ਤੈਨੂੰ ਕਿਹਾ ਸੀ ਜਾ ਅੱਗੇ, ਫਿਰ ਕੰਮ ਲੱਗ ਗਏ, ਤੂੰ ਫਿਰ ਇੱਥੇ ਖਲੋਤਾ ਹੈ, ਗਿਆ ਕਿਉਂ ਨੀ? ਉਹ ਪੱਕਾ ਮੰਗਤਾ ਹੈ ਤੇ ਨਿਸ਼ਚੇ ਵਾਲੇ। ਆਖਣ ਲੱਗਾ ਮੈਨੂੰ ਅੱਗੇ ਕੋਈ ਇਨਵੀਟੇਸ਼ਨ ਆਇਆ ਹੈ ਜੀ, ਕੋਈ ਮਦਾਊ ਕੀਤਾ ਹੈ ਕਿਸੇ ਨੇ, ਕਿਸੇ ਨਿਮੰਤਰਣ ਦਿੱਤਾ ਹੈ ਤੇ ਇੱਥੇ ਅੱਗੇ ਆ ਜਾ, ਤੁਸੀਂ ਤਾਂ ਕਹੀ ਜਾਓ ਅੱਗੇ ਚੱਲ, ਅੱਗੇ ਚੱਲ, ਮਾਫ ਕਰ। ਮੈਂ ਤਾਂ ਹੁਣ ਤੇਰਾ ਦਰ ਮੰਨ ਲਿਆ ਹੈ, ਤੇਰੀ ਦਹਿਲੀਜ਼ ਮੰਨ ਲਈ ਹੈ। ਅੰਤ ਫਿਰ ਉਹ ਕੁਛ ਨਾ ਕੁਛ ਦੇ ਕੇ ਹੀ ਛੁਟਕਾਰਾ ਕਰਦਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਮੈਨੂੰ ਇਹ ਨਿਸ਼ਚਾ ਹੋ ਗਿਆ ਹੈ, ਮੈਂ ਦੂਜੀ ਨਾ ਹੀ ਠੌਰ ਜਿਸ ਪੈ ਹਮ ਜਾਵੇਂਗੇ। ਤੋ ਜਦ ਤੱਕ ਕੋਈ ਮੰਗਤਾ ਢੀਠ ਹੋ ਕੇ ਨਹੀਂ ਮੰਗਦਾ, ਜਦ ਤੱਕ ਕੋਈ ਪੂਰਨ ਨਿਸ਼ਚੇ ਨਾਲ ਢੀਠ ਹੋ ਕੇ ਨਹੀਂ ਮੰਗਦਾ, ਢੀਠ ਕਹਿੰਦੇ ਨੇ ਤੋਰੀ ਜਾਏ, ਕੱਢੀ ਜਾਏ, ਮੋੜੀ ਜਾਏ, ਫਿਰ ਉੱਥੇ ਹੀ ਰਹਿਣਾ। ਜਦ ਤੱਕ ਕੋਈ ਢੀਠ ਹੋ ਕੇ ਨਹੀਂ ਮੰਗਦਾ ਉਦੋਂ ਤੱਕ ਦਾਤਾ ਕੁਛ ਨਹੀਂ ਦਿੰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਮੇਸ਼ਰ ਨੂੰ ਵੀ ਐਸਾ ਹੀ ਇੱਕ ਜਗ੍ਹਾ ਆਖਿਆ, ਢੀਠ ਸ਼ਬਦ ਅਲਕਾਪ ਵਰਤਿਆ ਹੈ, ਆਢੀਠ ਧਰਮ, ਆਢੀਠ ਧਰਮ ਅਤਿ ਢੀਠ ਕਰਮ। ਵਾਹਿਗੁਰੂ ਤੂੰ ਵੀ ਆਪਣੇ ਇਰਾਦੇ ਦਾ ਬੜਾ ਪੱਕਾ ਹੈ, ਇਹ ਤੋਂ ਮੁਰਾਦ ਹੈ ਅਤ ਪੁਖਤਾ, ਆਢੀਠ ਧਰਮ ਅਤਿ ਢੀਠ ਕਰਮ। ਜਾਪ ਸਾਹਿਬ ਕਈ ਵਾਰੀ ਅਰਦਾਸਾਂ ਕਰਦੇ ਜਾਓ, ਮੰਗਦੇ ਜਾਓ ਤੇ ਉਹਨੇ ਜੋ ਕਰਨਾ ਹੈ ਉਹ ਕਰਨ ਕਾਰਨ ਸਮਰੱਥ ਉਹ ਕਰਦਾ ਹੀ ਹੈ। ਆਢੀਠ ਧਰਮ ਅਤਿ ਢੀਠ ਕਰਮ, ਜਦ ਤੱਕ ਕਿਸੇ ਮੰਗਤੇ ਦੇ, ਵਿਸ਼ਵਾਸੀ ਦੇ, ਡਿਸਾਈਪਲ ਦੇ, ਮੋਤਕਿਤ ਦੇ, ਫਿਦਬੀ ਦੇ, ਵਿਸ਼ਵਾਸੀ ਮੁਰੀਦ ਦੇ, ਜਗਿਆਸੂ ਦਾ ਅਤ ਢੀਠ ਨਿਸ਼ਚਾ ਨਾ ਹੋ ਜਾਏ ਪਰਮੇਸ਼ਰ ਉੱਤੇ, ਕੰਪਲੀਟ ਸਰੰਡਰ ਨਾ ਹੋ ਜਾਏ, ਆਪਾ ਸਮਰਪਣ ਨਾ ਕਰ ਦੇਵੇ, ਉਦੋਂ ਤੱਕ ਕਈ ਵਾਰੀ ਇਹਨੂੰ ਸ਼ੱਕਾਂ ਸ਼ਕੂਕਾਂ ਦਾ, ਸ਼ੁਭਾਤ ਦਾ ਹੀ ਸ਼ੱਕ ਹੋਣਾ ਪੈਂਦਾ ਹੈ, ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਗੁਰੂ ਸਾਹਿਬ ਜੀ ਆਪਣੀ ਤਜਰਬਾਕਾਰ ਜ਼ਿੰਦਗੀ ਵਿਚੋਂ ਕਹਿੰਦੇ ਨੇ ਕਿ ਪਰਮੇਸ਼ਰ ਦੇ ਦਰ ਨੂੰ ਛੱਡ ਕੇ ਜਾਣਾ ਕਿਤੇ ਨਹੀਂ ਚਾਹੀਦਾ, ਕਿਉਂਕਿ ਮੈਂ ਨਿਸ਼ਚਾ ਧਾਰ ਲਿਆ ਮੋਹ